ਤੁਦ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ

ਫਿਰ ਡੋਲਤ ਕਤਹੂ ਨਾਹੀ ਸਾਚੀ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ।

ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤਹੁ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਹਾਜ਼ਰੀਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਅਭਿਲਾਕੀ ਪਰਿਵਾਰ, ਸਰਦਾਰ ਪਰਮਿੰਦਰ ਸਿੰਘ, ਬੀਬੀ ਜਸਮੀਨਾ ਕੌਰ, ਐਲੀਨਾ ਸਿੰਘ, ਜੇਡਨ ਸਿੰਘ ਜੱਬਲ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਦੇ ਅਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ। ਹੁਣ ਨਾਲ ਹੀ ਤਖ਼ਤ ਸਾਹਿਬਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਚੱਲ ਰਹੇ ਹਨ। ਉਪਰੰਤ ਖੁੱਲ੍ਹੇ ਦੀਵਾਨ ਸੱਜਣਗੇ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੂਤ ਸਤ ਹਰਿ ਕੋ ਨਾਉ ਸਹਿਸ ਪਾਏ ਨਾਨਕ ਗੁਣ ਗਾ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹਉਮੈ ਬਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲ ਸਾ ਸਗਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਟ ਧਨਾ ਹਰ ਪੂੰਜੀ ਸੰਚ ਕਰੋ ਵਿਹਾਰ ਈਹਾ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ

ਤੇ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਤੂਰ ਫਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੋਂ ਮੈਂ ਧਿਆਵੋ ਚਰਨ

ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਵਤਾ ਨੇ ਪੂਰਨ ਪੁਰਖ ਨਹੀਂ ਡੋਲਾਨ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸ਼ਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵਲਾਗ।

ਭਈ ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਪਾਇਆ, ਜਨਮ ਮਰਨ ਦੂਗ ਭ੍ਰਮ ਗਇਆ, ਇੱਛ ਪੁੰਨੀ ਸ਼ਰਧਾ ਸਭ ਪੂਰੀ, ਰਵ ਰਹਿਆ।

ਸੋ ਕਿਉਂ ਵਿਸਰੈ ਜੇ ਘਰ ਨਾ ਪਾਨੈ, ਸੋ ਕਿਉਂ ਵਿਸਰੈ ਜੇ ਕੀ ਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਵਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰ ਪੂਰੈ ਤਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਧਨ ਸੰਤ

ਭਗਤ ਪਾਇ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ। ਸਰਬ ਕਲਿਆਣ ਸੁਖ ਨਿਦ ਨਾਮ, ਬੂਢਤ ਜਾਤ ਪਾਏ ਬਿਸਰਾਮ। ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸਚਾਓ, ਮਨ ਤਨ ਅੰਤਰ ਇਹੀ ਸੁਆਓ। ਨੇਤਰੋ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗਾ, ਬਿਰਲਾ ਕਉ ਪਾਵੈ ਸੰਗ। ਏਕ ਵਸਤ ਦੀ ਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਿਆ। ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ਾ ਦਦੀਨ ਦਿਆਲ, ਭਗਤ ਵਿਛਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਣ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੇ ਬਨਹੀਤ। ਆਮਨ।

ਤੁਮੁਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਾਬੋ ਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਪਲੇ

ਅਸ਼ਟਪਦੀ ਜਬ ਅਕਾਰ ਹੈ ਕਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਬਰਨ ਚਿਹਰ ਨਾ ਜਾਪਤ ਤਬ ਹਰ ਖੁਸ਼ੋਕ ਕੌਕ ਸਹਿ ਵਿਆਪਤ ਜਬ ਆਪਨ ਆਪ ਪਾਰ ਬ੍ਰਹਮ ਤਬ ਮੋਹੋ ਕਹਾਂ ਕਿਸ ਹੋਵਤ ਪਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕੌ ਕਿਸ ਕੌ ਗਨੀ ਜਬ ਏਕੈ ਹਰ ਅਗਮ ਪਾਰ ਤਬ ਨਰਕ ਸੁਰਗ ਕਹ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸੈਰ ਸੁਭਾਏ ਤਬ ਸਿਵ ਸਖਤ ਕਹ ਕਿਤ ਠਾਏ

ਕੀਓ ਬਖਿਆਰ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਾ ਨਾਨਕੇ ਕਹਿ। ਜਹ ਅਵਗਤ ਭਗਤ ਤੈ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਦੂਹੂ ਪਾਖ ਕਾ ਆਪੇ ਧਨੀ, ਉਨ ਕੀ ਸੋਭਾ ਉਨਹੂ ਬਨੀ। ਆਪੇ ਕੌਤ ਕਰੈ ਅਨੰਦ ਚੋਜਾ, ਆਪੇ ਰਸ ਭੋਗਨ ਨਿਰਜੋਗ। ਜਿਸ ਪਾਵਦ

ਸਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸਿਸ਼ਟ ਕਾ ਜੇਤਾ। ਜੇ ਜੰਤਰ ਸਭਤਾ ਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨਾ ਮਾਰੈ, ਸੋ ਮੁਆ ਜਿਸ ਮਨੋ ਵਿਸਾਰੈ। ਜਿਸ ਤਜ ਅਵਰ ਕਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੇ

ਕਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲੈ ਜੀਅਨ ਬਾ ਭਾਂਤ ਜੋ ਜੋ ਰਚਿਓ ਸੁਤ ਸਹਿ ਧਿਆਤ ਨਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਨ ਲਾਗਾ ਹਰ ਏਕ ਕਹਿਣਾਏ ਤਿਸ ਕੀ ਆਸਨਾ ਬਿਰਥੀ ਜਾਏ ਸੇਵਕ ਸੇਵਾ ਬਨ ਆਏ ਹੁਕਮ ਬੂਝ ਪਰਮ ਪਦ ਪਾਏ।

ਪੈਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਦਤ ਕਰੋ ਵਿਚਾਰ, ਦੁਰਲਭ ਦੇਖਿਆ ਕਰੋ ਉਧਾਰ। ਅੰਮ੍ਰਿਤ ਵਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟੈ ਅਗਿਆਨ ਬਿਨ ਸਹਿ ਅੰਧੇਰਾ। ਸੁਨ ਉਪਦੇਸ਼ ਹਿਰਦੈ ਵਸਾਵ, ਮਨ ਇੱਛੇ ਨਾਨਕ ਫਲ ਪਾਵ। ਹਲਤ ਪਤ ਦੁਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਧਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤਿਸ ਸਾਚ ਪ੍ਰਿਖਿਆ। ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮੰਤੇ ਪਹੁ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਾ ਨ ਵੈ ਖੇਵ ਤੁਮਾਰੀ। ਏਕਾ ਟਿਕ ਰੱਖੋ ਮਨ ਮਾਹੇ, ਨਾਨਕ ਬਹੁ ਨ ਆਵੈ ਜਾਹੇ। ਤਿਸ ਚੇ ਦੂਰ ਕਾ ਖੋ ਜਾਏ, ਉਬਰੇ ਰਾਖਨ ਹਾਰ ਧਿਆਏ। ਨਿਰਭਾ ਜਪੈ ਸਗਲ ਭਾਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾਗੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਤਨ ਸੇਵਾ ਸੇਵਕ ਪ੍ਰਵਾਨ, ਅੰਤਰਜਮੀ ਪੁਰਖ ਪ੍ਰਧਾਨ। ਜਿਸ ਮਨ ਵਸੈ ਸੁਹੋਤ ਨਿਹਾਲ, ਤਾਕੇ ਨਿਕਟ ਨਿਆਵਤ ਕਾਲ। ਅਮਰ ਪਏ

ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨਹਤੈ ਨਾਦ ਕਹਿਰ ਨਾ ਜਾਏ ਅਚਰਜ ਵਿਸਮਾਦ ਤਿਨ ਦੇਖਿਆ ਡਿਸੇ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਣ ਪਾਣੀ ਵੈ ਸੁੰਦਰ ਮਾਹੇ ਚਾਰ ਕੁੰਡ ਤੈ ਦਿਸੇ ਸਮਾਹੇ ਤਿਸ ਤੇ ਪਿੰਨ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਪੂਜੈ ਮੋਲ ਵੇਦ ਪੁਰਾਣ ਸਿਮਰਤ ਮੈਂ ਦੇਖ ਸਸਿਅਰ ਸੁਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲਨਾ ਕਬਹੁ ਡੋਲੈ ਸਰਬ ਕਲਾਕਰ ਖੇਲੈ ਖੇਲ ਮੋਲ ਨਾ ਪਾਈਐ ਗੁਣਾ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਨ ਮੈਂ ਇਹ ਵਿਸਾਸ ਸੰਤ ਜਨਾ ਕਾ ਫਿਕਰ ਸਭ ਬ੍ਰਹਮ ਸੰਤ ਜਨਾ ਕੇ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਏਕ ਓਂਕਾਰ ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹਿਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਕ੍ਰਿਸ਼ਨ ਆਪ ਬਿਠਾਏ ਸਰਵ ਭੂਤ ਆਪ ਵਰਤਾਰ ਸਰਵ ਨੈਨ ਆਪ ਵੇਖਣ ਹਾਰ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਘੇਰ ਬਿਨਾਇਆ ਆਗਿਆ ਕਾਰ ਕੀ ਨਹੀਂ ਮਾਇਆ ਸਭ ਕਹਿ ਮਦ ਅਲਿਪਤੋ ਰਹਿ ਜੋ ਕੁਛ ਕਹਿਣ ਸੋ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੇ ਕਹੋ ਕਿੰਨੇ ਕਛ ਕਰਾ ਆਪ ਭਲਾ ਕਰ ਤੂਤ ਅਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਠ ਤਾਰੀ ਸਭ ਸਾਚ ਓਤ ਬੋਤ ਆਪਣ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਜਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਹੋ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨ ਆਵਨ ਕਹਿ ਸੁਆਓ ਦਿਨ ਕੈ ਸੰਗ ਜਾਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰ

ਦੁੱਖ ਭੰਜਨ ਪੂਰਨ ਕਿਰਪਾਲ। ਸਿਮਰ ਸਿਮਰ ਨਾ ਵਾਰੰਵਾਰ, ਨਾਨਕ ਜੀ ਕਾ ਹੈ ਆਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮੁਲੀਕ ਲਾਲ ਇਹ ਰਤਨ। ਸੁਣਤ ਕਮਾਵਤ ਹੋ ਤੋ ਧਾਰ, ਆਵਤ ਰਹਿ ਲੋਕੈ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਤ ਵਾਜੈ, ਸੁਣ ਸੁਣ ਅਣਦ ਕਰੇ ਪ੍ਰਭ ਗਾਜੈ। ਪ੍ਰਭ ਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ। ਸਰਨ ਜੋਗ ਸੁਣ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਪਏ ਸਵਰੇਨ, ਅੰਮ੍ਰਿਤ ਨਾਮ ਸਾਸੰਗ ਲੈਣ। ਸੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਏ ਸੇਵ ਕੀ ਸੇਵ। ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਿਤੇ। ਕਰ ਪ੍ਰਸਾਦ ਦਇਆ ਪ੍ਰਭ ਤਾਰੇ, ਨਾਨਕ ਨਿਮ ਹੀ ਖੇਪ ਮਾਰੀ। ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੁਹੋਤ ਨਿਧਾਨ। ਸਰਬ ਇੱਛਾ ਤਾਕੇ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਾਹਰ ਨ ਹੋਵੇ ਆਪ ਨ ਜਾਨ। ਹਰ ਤਨ ਖਾੜ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਕੈ ਮਦ ਸਗਲ ਤੇ ਉਦਾਸ। ਸੁਣ

ਜੁਗੁਰ ਜੁਗੁਰ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸਭਾਏਮਾਨ ਜੁੜ ਬੈਠੀਏ ਸਾਧ ਸੰਗਤ ਜੀ। ਹੁਣ ਹੀ ਆਪ ਜੀ ਨੇ ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਦੇ ਮਹਾਂਵਾਕ ਅਨੁਸਾਰ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਸ਼੍ਰਵਣ ਕੀਤੇ। ਹੁਣ ਬੜੇ ਹੀ ਸਤਿਕਾਰਯੋਗ ਭਾਈ ਰਵਿੰਦਰਪਾਲ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਸ਼ਰਵਣ ਕਰਵਾਉਣਗੇ। ਸੋ ਆਪ ਜੀ ਨੇ ਇਸੇ ਤਰ੍ਹਾਂ ਹੀ ਇਕਾਗਰਚਿਤ ਹੋ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣ ਦੀ ਕਿਰਪਾਲਤਾ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹੇ ਰੇ ਮਨ ਚਿਤ ਵਹਿ ਉਦਮ ਜਾਂ ਅਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਪਾਏ

मेरे माधव जी, सत संगत मिले सो तरिया,

परम सम्मान योग चवर शतर तख्त दे मालक

ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਹਨ ਕਿ ਜੀਵਨ ਵਿੱਚ ਇਨਸਾਨ ਕਿਸੇ ਨਾ ਕਿਸੇ ਚਿੰਤਾ ਦੇ ਆਧਾਰ ਦੇ ਉੱਪਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਜਿਹੜੀ ਹੈ ਉਹ ਰਿਜਕ ਨਾਲ ਸੰਬੰਧਿਤ ਹੈ ਕਿ ਜੀਵਨ ਵਿੱਚ ਜਿਹੜਾ ਰਿਜਕ ਹੈ ਇਨਸਾਨ ਆਪਣੀ ਕਿਰਤ ਵਾਸਤੇ, ਆਪਣੀ ਪ੍ਰਤਪਾਲਣਾ ਵਾਸਤੇ ਬਹੁਤ ਵੱਡੀ ਚਿੰਤਾ ਰੱਖ ਕੇ ਬੈਠਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ, ਇਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਰੱਖਣੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਉਪਦੇਸ਼। ਮਹਾਰਾਜ ਕਹਿਣ ਲੱਗੇ ਕਿ ਇਸ ਜੀਵਨ ਵਿੱਚ ਇਨਸਾਨ ਬਹੁਤਾਂਤ ਵਿੱਚ ਵੱਡੇ ਉੱਦਮ ਧਾਰਨ ਕਰਕੇ ਬੈਠਾ ਹੈ, ਕਿਵੇਂ ਨਾ ਕਿਵੇਂ ਕਰਕੇ ਰਿਜਕ ਦੀ ਪ੍ਰਾਪਤੀ ਜਿਹੜੀ ਹੈ ਉਹਦੇ ਵਾਸਤੇ, ਕਿਰਤ ਦੀ ਦੌੜ ਵਾਸਤੇ ਬਹੁਤ ਮਨ ਦੇ ਵਿੱਚ ਚਿੰਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਚਨ ਕਰਕੇ ਸਮਝਾ ਦਿੱਤਾ। ਦਾਤਾਰ ਕਹਿਣ ਲੱਗੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਮਹਾਰਾਜ ਕਹਿਣ ਲੱਗੇ, ਇਹ ਨਾਨਕ ਜੀ ਇਸ ਗੱਲ ਦਾ ਖਿਆਲ ਕਿ ਜੀਵਨ ਵਿੱਚ ਚਿੰਤਾ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢ ਦਿਓ। ਮਹਾਰਾਜ ਕਹਿੰਦੇ, ਨਾਨਕ ਚਿੰਤਾ ਮਤ ਕਰੋ, ਕਿਉਂ ਨਾ ਕਰੀਏ ਮਹਾਰਾਜ। ਸਤਿਗੁਰੂ ਕਹਿਣ ਲੱਗੇ, ਚਿੰਤਾ ਤਿਸ ਹੀ ਹੈ, ਜਿਹੜੀ ਚਿੰਤਾ ਹੈ ਉਹ ਕਰਤੇ ਪੁਰਖ ਨੂੰ ਹੈ, ਜਿਹਨੇ ਸੰਸਾਰ 'ਤੇ ਸਾਨੂੰ ਪ੍ਰਗਟ ਕੀਤਾ, ਜਿਹਨੇ ਸਾਨੂੰ ਇਹ ਜੀਵਨ ਦੀ ਦਾਤ ਦਿੱਤੀ। ਮਹਾਰਾਜ ਕਹਿਣ ਲੱਗੇ, ਜਲ ਮਹਿ ਜੰਤ ਉਪਾਇਨ ਤਿਨਾ ਪਿਰੋਜੀ, ਦੇ ਜਲ ਵਿੱਚ ਜੰਤ ਪੈਦਾ ਕੀਤੇ, ਜੀਵ ਪੈਦਾ ਕੀਤੇ, ਰਿਜਕ ਦਾ ਪ੍ਰਬੰਧ ਉਹਨਾਂ ਪ੍ਰਥਾਏ ਵੀ ਕਰਤੇ ਪੁਰਖ ਨੇ ਕੀਤਾ। ਮਹਾਰਾਜ ਕਹਿਣ ਲੱਗੇ, ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ। ਮਹਾਰਾਜ ਨੇ ਨਿਰਣਾ ਕਰ ਦਿੱਤਾ। ਸਤਿਗੁਰੂ ਕਹਿਣ ਲੱਗੇ, ਇਸ ਕਰਤੇ ਪੁਰਖ ਦਾ ਨਿਯਮ ਹੈ ਕਿ ਜੀਵਨ ਦੇ ਵਿੱਚ ਜਦੋਂ ਇਸ ਅਵਸਥਾ ਦੇ ਉੱਪਰ ਆਣ ਕੇ ਅਸੀਂ ਵਿਚਾਰ ਕਰਦੇ ਹਾਂ, ਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਜਲ ਮੈਂ ਜੰਤ ਉਪਾਇਨ ਤਿਨਾ ਭੇਰੋ ਜੀ, ਦੇ ਸਤਿਗੁਰੂ ਕਹਿਣ ਲੱਗੇ, ਜਲ ਵਿੱਚ ਜੀਵ ਪੈਦਾ ਕੀਤੇ, ਉਹਨਾਂ ਨੂੰ ਵੀ ਰਿਜਕ ਦਾ ਪ੍ਰਬੰਧ ਜਿਹੜਾ ਹੈ ਉਹ ਕਰਕੇ ਦਿੱਤਾ। ਉੱਥੇ ਹੱਟ ਨਾ ਚੱਲੇ, ਨਾ ਕੋ ਕਿਸ ਕਰੇ, ਜੀਆਂ ਕਾ ਆਹਾਰ ਜੀ, ਖਾਣਾ ਇਹ ਕਰੇ। ਸਤਿਗੁਰੂ ਜੀ ਕਹਿਣ ਲੱਗੇ, ਜੀਆਂ ਦਾ ਆਹਾਰ ਜੀ ਬਣਾ ਦਿੱਤੇ ਕਰਤੇ ਪੁਰਖ ਨੇ, ਵਿੱਚ ਉਪਾਏ ਸਾਇਰਾਂ ਤਿਨਾਂ ਭੇਰੋ ਜੀ ਦੇ। ਮਹਾਰਾਜ ਕਹਿਣਗੇ, ਸਮੁੰਦਰਾਂ ਵਿੱਚ ਵੀ ਜੀਵ ਪੈਦਾ ਕੀਤੇ, ਅਤੇ ਸਮੁੰਦਰਾਂ ਦੀ ਡੂੰਘਾਈ ਵਿੱਚ ਜਿੱਥੇ ਸੂਰਜ ਦੀ ਰੌਸ਼ਨੀ ਤੱਕ ਨਹੀਂ ਪਹੁੰਚਦੀ, ਮਹਾਰਾਜ ਕਹਿਣਗੇ, ਉੱਥੇ ਤੱਕ ਵੀ ਜੀ ਦਾ ਰਿਜਕ ਜਿਹੜਾ ਹੈ ਉਹਦਾ ਪ੍ਰਬੰਧ ਕਰ ਦਿੱਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਬਖਸ਼ਿਸ਼ ਕਰਕੇ ਸਮਝਾਉਂਦੇ ਕਿ ਵਿੱਚ ਉਪਾਏ ਸਾਇਰਾਂ ਤਿੰਨਾਂ ਭੇਰੋ ਜੀ ਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜੀਵਨ ਦੇ ਵਿੱਚ ਸਾਨੂੰ ਇੱਕ ਬਖਸ਼ਿਸ਼ ਕਰਕੇ ਸਮਝਾਉਂਦੇ, ਕਾਹੇ ਰੇ ਮਨ ਚਿੱਤ ਵਹਿ ਉੱਦਮ ਜਾਂ ਆਹਰ ਹਰ ਜੀਓ ਭਰਿਆ। ਸਤਿਗੁਰੂ ਕਹਿਣ ਲੱਗੇ, ਉਹ ਮਨਾ ਕਿਉਂ ਏਡੇ ਵੱਡੇ ਉੱਦਮ ਵਾਲੇ ਪਾਸੇ ਤੂੰ ਦੌੜ ਲਾ ਕੇ ਬੈਠਾ ਹੈ ਜਦੋਂ ਆਹਰ ਕਰਤਾ ਪੁਰਖ ਖੁਦ ਬਣਿਆ ਹੋਇਆ, ਜਾਂ ਆਹਰ ਹਰ ਜੀਓ ਭਰਿਆ। ਮਹਾਰਾਜ ਕਹਿਣ ਲੱਗੇ, ਜਦੋਂ ਆਹਾਰ ਕਰਤੇ ਪੁਰਖ ਨੇ ਜ਼ਿੰਮੇਵਾਰੀ ਲੈ ਲਈ ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਫਿਰ ਚਿੰਤਾ ਕਰਨ ਦਾ ਅਤੇ ਵਿਸ਼ਾ ਜੀਵਨ ਵਿੱਚ ਬਣਦਾ ਹੀ ਨਹੀਂ ਹੈ। ਫਿਰ ਚਿੰਤਾ ਦਾ ਅਭਿਆਸ ਜੀਵਨ ਦੇ ਵਿੱਚ ਨਹੀਂ ਬਣਦਾ। ਪਰ ਸਤਿਗੁਰੂ ਸਾਹਿਬ ਇਸੇ ਕਰਕੇ ਸਮਝਾਉਂਦੇ ਹਾਂ, ਕਹਿੰਦੇ ਕਿ ਜਿਸ ਦਿਨ ਆਪਾਂ ਇਸ ਪਾਸੇ ਤੁਰਦੇ ਹਾਂ ਅਤੇ ਦਾਤਾਰ ਕਹਿਣ ਲੱਗੇ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ। ਮਹਾਰਾਜ ਜੀ ਕਹਿੰਦੇ, ਮਾਤਾ ਦੇ ਉਦਰ ਦੇ ਵਿੱਚ ਵੀ ਉਸ ਕਰਤੇ ਪੁਰਖ ਨੇ ਜੀਵ ਦੀ ਰੱਖਿਆ ਕੀਤੀ। ਜਦੋਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਜਿਸ ਕਰਤੇ ਪੁਰਖ ਨੇ ਮਾਤਾ ਦੇ ਉਦਰ ਦੇ ਵਿੱਚ ਜਿਹੜਾ ਉਹ ਸਾਨੂੰ ਰਿਜਕ ਦਾ ਪ੍ਰਬੰਧ ਕਰਕੇ ਦਿੱਤਾ, ਫਿਰ ਮਹਾਰਾਜ ਕਹਿਣਗੇ, ਉਹਨੂੰ ਮਨ ਵਿੱਚੋਂ ਵਿਸਾਰਨ ਦੀ ਬਿਰਤੀ ਕਿਉਂ, ਮਨੋਹ ਕਿਉਂ ਵਿਸਾਰੀਆ ਏਵੜ ਦਾਤਾ। ਜੇ ਅਗਨ ਮਹਿ ਆਹਾਰ ਪਹੁੰਚਾਵੇ, ਥੋੜ੍ਹਾ ਜਿਹਾ ਗੌਰ ਕਰਕੇ ਵੇਖੀਏ ਕਿ ਆਪਣੇ ਸਰੀਰ ਦਾ ਇੱਕ ਨਿਯਮ ਹੈ, ਤੁਸੀਂ ਸਖਤ ਤੋਂ ਸਖਤ ਚੀਜ਼ ਵੀ ਤੁਸੀਂ ਜਿਹੜੀ ਉਹ ਮੁੱਖ ਵਿੱਚੋਂ ਅੰਦਰ ਲੰਘਾ ਲਓ ਅਤੇ ਅੰਦਰ ਸਰੀਰ ਦੀ ਬਣਤਰ ਹੀ ਇਸ ਤਰ੍ਹਾਂ ਦੀ ਹੈ ਕਿ ਇਹਨੂੰ ਜਿਹੜੀ ਸਖਤ ਤੋਂ ਸਖਤ ਚੀਜ਼ ਖਵਾ ਦਿਓਗੇ, ਥੋੜ੍ਹੇ ਸਮੇਂ ਬਾਅਦ ਸਾਡਾ ਅੰਦਰ ਉਹਨੂੰ ਗਾਲ ਕੇ ਪਚਾ ਕੇ ਖਤਮ ਕਰ ਦੇ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਕਰਤੇ ਪੁਰਖ ਨੇ ਜੀਵਨ ਵਿੱਚ ਜਿਹੜੀ ਬਖਸ਼ਿਸ਼ ਸਾਡੇ ਸਨਮੁੱਖ ਕੀਤੀ ਹੈ ਕਿ ਸਖਤ ਚੀਜ਼ ਸਾਡਾ ਸਰੀਰ ਅੰਦਰ ਜਜ਼ਬ ਕਰ ਲੈਂਦਾ, ਪਚਾ ਦਿੰਦਾ, ਪਰ ਇੱਕ ਉਹ ਬੱਚਾ ਜਿਹੜਾ ਬੱਚਾ ਜੀਵਨ ਦੇ ਅੰਦਰ ਉਹਦੇ ਸਰੀਰ ਦੇ ਉਹਦੇ ਸਕਿਨ ਦੇ ਉੱਪਰ ਹੱਥ ਲਾਓ, ਜਿਹਨੂੰ ਜਨਮ ਲੈਂਦਾ ਹੈ ਬੱਚਾ, ਉਹ ਸਕਿਨ 'ਤੇ ਹੱਥ ਲਾ ਕੇ ਵੇਖੋਗੇ ਅਤੇ ਸਕਿਨ 'ਤੇ ਹੱਥ ਲਾਉਂਦਿਆਂ ਸਾਰ ਨਿਸ਼ਾਨ ਪੈ ਜਾਂਦਾ, ਇੰਨਾ ਕੁ ਜ਼ਿਆਦਾ ਉਹ ਕੋਮਲ ਹੈ। ਪਰ ਕਰਤੇ ਪੁਰਖ ਨੇ ਇੰਨੀ ਕੁ ਕਿਰਪਾ ਕੀਤੀ, ਦੁਨੀਆਂ ਦੀ ਸਖਤ ਤੋਂ ਸਖਤ ਚੀਜ਼ ਪੇਟ ਵਿੱਚ ਪਚਾ ਦਿੱਤੀ ਉਸ ਜਠਰ ਅਗਨੀ ਰਾਹੀਂ। ਪਰ ਜਿਸ ਦਿਨ ਬੱਚੇ ਨੂੰ ਜਨਮ ਦੇਣ ਦਾ ਪ੍ਰਬੰਧ ਹੋਇਆ, 9 ਮਹੀਨੇ ਮਾਤਾ ਦੇ ਉਦਰ ਦੇ ਵਿੱਚ ਉਸ ਬੱਚੇ ਨੂੰ ਤੱਤੀ ਵਾਹ ਨਹੀਂ ਲੱਗਣ। ਮਹਾਰਾਜ ਨੇ ਕਿਹਾ ਕਿ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋਹ ਵਿਸਾਰੀਐ, ਮਨੋਹ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਸਤਿਗੁਰੂ ਜੀ ਕਹਿੰਦੇ, ਜਿਹਨੇ ਅੱਗ ਦੇ ਵਿੱਚ ਵੀ ਰਿਜਕ ਦਾ ਪ੍ਰਬੰਧ ਕੀਤਾ ਉਸ ਨੂੰ ਕਿਹੋ ਪੋਹੇ ਨਾ ਸਕੇ, ਜਿਸ ਨੂੰ ਆਪਣੀ ਲਿਵ ਲਾਵੇ। ਮਹਾਰਾਜ ਕਹਿਣਗੇ, ਵਾਕਈ ਉਹਦੇ ਤੱਕ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਜਾਂ ਤਕਲੀਫ ਉਹਦੇ ਤੱਕ ਪਹੁੰਚ ਨਹੀਂ ਸਕਦੀ ਜਿਹਨੂੰ ਆਪਣੀ ਲਿਵ ਲਾ ਲੈਂਦਾ। ਅਤੇ ਨਾਲ ਹੀ ਸਤਿਗੁਰੂ ਨੇ ਕਿਹਾ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾ।

ਅਨੰਦਤਾ ਹੈ ਜਿਹਦੇ ਕਰਕੇ ਰੱਖਿਆ ਹੋਈ ਆ ਸੰਸਾਰ ਇੱਥੇ ਸੰਸਾਰ ਰੂਪੀ ਉਧਰ ਵਿੱਚ ਵੀ ਤ੍ਰਿਸ਼ਨਾ ਰੂਪੀ ਅੱਗ ਦਾ ਸਮੁੰਦਰ ਹੈ, ਕਿਰਪਾ ਕਰੋ ਇੱਥੋਂ ਵੀ ਮੈਨੂੰ ਰੱਖ ਲਓ। ਪਰ ਫਿਰ ਵਿਚਾਰ ਦੇ ਅਨੁਸਾਰ ਆਪ ਜੀ ਦੇ ਸਨਮੁਖ ਬੇਨਤੀ ਕਰਾਂ। ਮਹਾਰਾਜ ਜੀ ਨੇ ਇੱਥੇ ਜ਼ਿਕਰ ਕਰਕੇ ਸਮਝਾ ਦਿੱਤਾ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨਗਾਰੈ, ਪਸ਼ ਪਸ਼ੂ ਨਗ ਨਾਗ ਨਿਰਾਧਵ ਸਰਬ ਸਮੇਂ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ, ਕਾਹੇ ਰੇ ਮਨ ਚਿਤਵੈ ਉਦਮ। ਮਹਾਰਾਜ ਕਹਿਣਗੇ ਦੀਨ ਹੋਏ ਦੀ ਪ੍ਰਤਪਾਲਣਾ ਕਰਨ ਵਾਲਾ ਕਰਤਾ ਪੁਰਖ ਆਪ ਹੈ। ਇੱਥੋਂ ਤੱਕ ਗਨੀਮਨ ਬਿਰਤੀ ਦੇ ਪਾਤਰਾਂ ਨੂੰ ਉਹ ਖਤਮ ਕਰ ਦੇਣ ਵਾਲਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਇਸ ਗੱਲ ਦਾ ਨਿਰਣਾ ਕੀਤਾ ਕਿ ਇੱਕ ਦੀਨ ਹੋ ਕੇ ਸਮਰਪਿਤ ਸਾਰਾ ਕੁਝ ਲੈ ਜਾਂਦਾ ਹੈ, ਇੱਕ ਅਹੰਗਤਾ ਅਤੇ ਈਰਖਾ ਵੱਸ ਹੋ ਕੇ ਆਪਣੀ ਤਾਕਤ ਦਾ ਪ੍ਰਗਟਾਵਾ ਕਰਨ ਵਾਲਾ ਜਦੋਂ ਪਾਪੀ ਬਿਰਤੀ ਦਾ ਧਾਰਨੀ ਹੁੰਦਾ, ਮਹਾਰਾਜ ਕਹਿਣਗੇ ਉਸ ਨੂੰ ਗਾਲਣ ਵਾਲਾ ਅਕਾਲ ਪੁਰਖ। ਪਰ ਕਰੀਏ ਕੀ, ਸਤਿਗੁਰੂ ਕਹਿਣਗੇ ਉਹਦੇ ਰਿਜਕ ਦੇਣ ਦਾ ਪ੍ਰਬੰਧ ਬਹੁਤ ਵੱਡਾ ਹੈ। ਪਛ ਪਛੂ ਨਗ ਨਾਗ ਨਿਰਾਧਵ ਸਰਬ ਸਮੇਂ ਸਭ ਕੋ ਪ੍ਰਤਪਾਨ, ਪਸ਼ੂ ਨੇ, ਪੰਛੀ ਨੇ, ਨਾਗ ਨੇ, ਸਤਿਗੁਰੂ ਕਹਿਣਗੇ ਸਾਰਿਆਂ ਦੀ ਉਹ ਪ੍ਰਤਪਾਲਣਾ ਕਰਨ ਵਾਲਾ। ਅਤੇ ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਪਾਤਸ਼ਾਹ ਜੀ ਨੇ ਕੀਤਾ, ਸਰਬ ਸਮੇਂ ਸਭ ਕੋ ਪ੍ਰਤਪਾ ਰਿਹਾ, ਹਰ ਇੱਕ ਸਮੇਂ ਪ੍ਰਤਪਾਲਣਾ ਕਰ ਰਿਹਾ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਮਹਾਰਾਜ ਕਹਿਣਗੇ ਕਰਮਾਂ ਦੀ ਵਿਚਾਰ ਤਾਂ ਹੈ ਹੀ ਨਹੀਂ ਕਿ ਕੌਣ ਕਿਸ ਪ੍ਰਕਾਰ ਕਿਸ ਤਰ੍ਹਾਂ ਦੀ ਬਿਰਤੀ ਦੇ ਸਹਿਤ ਸੰਸਾਰ ਵਿੱਚ ਵਿਚਰ ਰਿਹਾ ਹੈ। ਰਿਜਕ ਦੇਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ, ਕਿਉਂਕਿ ਸਤਿਗੁਰੂ ਜੀ ਨੇ ਸਪਸ਼ਟ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਉਹ ਇਸ ਜੀਵਨ ਵਿੱਚ ਦੇਖ ਰਿਹਾ ਹੈ ਦੁਖੀਆਂ ਨੂੰ, ਵੀ ਜਿਹਦੇ ਅੰਦਰ ਭਗਤੀ ਭਾਵ, ਜਿਹਦੇ ਅੰਦਰ ਬੰਦਗੀ, ਜਿਹਦੇ ਅੰਦਰ ਕਰਤੇ ਪੁਰਖ ਦੇ ਪਰਥਾਏ, ਇੱਕ ਰੱਤੀ ਭਰ ਵੀ ਯਾਦ ਕੋਈ ਨਹੀਂ, ਇੱਥੋਂ ਤੱਕ ਮਹਾਰਾਜ ਕਹਿੰਦੇ ਨਾਸਤਿਕ ਬਿਰਤੀ ਦਾ ਪਾਤਰ ਵੀ ਬਣ ਕੇ ਬੈਠਾ ਹੋਵੇ ਪਰ ਕਰਤੇ ਪੁਰਖ ਦਾ ਸੁਭਾਅ ਹੈ, ਉਹ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੈ ਹੈ। ਮਹਾਰਾਜ ਕਹਿਣ ਲੱਗੇ ਰਿਜਕ ਦਾ ਪ੍ਰਬੰਧ ਬਹੁਤ ਬਰੀਕੀ ਨਾਲ ਕੀਤਾ ਹੈ। ਭਗਤ ਧੰਨਾ ਸਾਹਿਬ ਜੀ ਦਾ ਜਿਸ ਵੇਲੇ ਆਪਾਂ ਸ਼ਬਦ ਪੜ੍ਹਦੇ ਹਾਂ, ਮਹਾਰਾਜ ਨੇ ਕਿਹਾ ਕੁੰਮੀ ਜਲ ਮੈਂ ਤਨ ਤਿਸ ਬਾਹਰ, ਉਹ ਨਿਰਣਾ ਉਹਨਾਂ ਨੇ ਅਗਲੇ ਸ਼ਬਦ ਨੂੰ ਆਪਾਂ ਸੰਪੂਰਨ ਰੂਪ ਦੇ ਵਿੱਚ ਵਿਚਾਰਨ ਦਾ ਯਤਨ ਕਰਦੇ ਹਾਂ, ਪਰ ਉਹਦਾ ਦ੍ਰਿਸ਼ਟਾਂਤ ਆਪ ਜੀ ਦੇ ਸਨਮੁਖ ਜ਼ਰੂਰ। ਉਹ ਕਹਿੰਦੇ ਕੱਛੂ ਕੁੰਮੀ, ਪਰਮੇਸ਼ਰ ਦੀ ਜਿਹੜੀ ਪ੍ਰਤਪਾਲਣਾ ਕਰਨ ਵਾਲੀ ਨਿਯਮਾਵਲੀ ਹੈ ਉਹ ਬੜੇ ਕਮਾਲ ਦੀ ਹੈ। ਉਹਦਾ ਜ਼ਿਕਰ ਕੀਤਾ ਗਿਆ, ਕਹਿੰਦੇ ਵੀ ਕੱਛੂ ਕੁੰਮੀ ਜਦੋਂ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਆਂਡਿਆਂ ਦੇ ਰੂਪ ਦੇ ਵਿੱਚ, ਅਤੇ ਉਸ ਜਗ੍ਹਾ ਦੇ ਅਨੁਕੂਲ ਵੇਖਦੀ ਵੀ ਜਿੱਥੇ ਟੈਂਪਰੇਚਰ ਜਾਂ ਜਿੱਥੇ ਤਾਪਮਾਨ ਉਹਦੇ ਅਨੁਕੂਲ ਹੋਵੇ, ਉਹ ਉਸ ਰੇਤਲੇ ਅਸਥਾਨ ਦੇ ਉੱਪਰ ਆਪਣੇ ਬੱਚਿਆਂ ਦੇ ਆਂਡਿਆਂ ਨੂੰ ਰੱਖ ਕੇ ਅਤੇ ਆਪ ਚਲੀ ਜਾਂਦੀ ਹੈ, ਕਿਉਂਕਿ ਨਾ ਤਾਂ ਉਹਦੇ ਕੋਲ ਪੰਖ ਨੇ ਕਿ ਉੱਡ ਕੇ ਰਿਜਕ ਲਿਆ ਸਕੇ, ਨਾ ਉਹਦੇ ਕੋਲ ਚੁੰਝ ਹੈ ਕਿ ਉਹ ਬੱਚਿਆਂ ਨੂੰ ਛਕਾ ਸਕੇ, ਅਤੇ ਨਾ ਉਹਦੇ ਕੋਲ ਦੁੱਧ ਦਾ ਪ੍ਰਬੰਧ ਕਰਤੇ ਪੁਰਖ ਨੇ ਕੀਤਾ, ਦੋਵੇਂ ਤਿੰਨੇ ਪ੍ਰਬੰਧ ਉਹਦੇ ਕੋਲ ਨਹੀਂ ਨੇ। ਪਰ ਉਸ ਵਕਤ ਉਹ ਆਪ ਆਪਣੇ ਬੱਚਿਆਂ ਨੂੰ ਜਨਮ ਦੇਣ ਤੋਂ ਭਾਵ ਕਿ ਜਿਸ ਵੇਲੇ ਬੱਚੇ ਅਜੇ ਆਂਡਿਆਂ ਦੇ ਰੂਪ ਦੇ ਵਿੱਚ ਨੇ ਉਹ ਦੂਰੀ ਬਣਾ ਲੈਂਦੀ, ਚਲੀ ਜਾਂਦੀ ਹੈ ਦੂਰ। ਹੁਣ ਉਹਨਾਂ ਬੱਚਿਆਂ ਦਾ ਜਿਹੜਾ ਹੈ ਉਹ ਪ੍ਰਬੰਧ ਕਿਵੇਂ ਹੋਵੇ, ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਨੇ ਵੀ ਉਹਨਾਂ ਬੱਚਿਆਂ ਦਾ ਪ੍ਰਬੰਧ ਕਿਵੇਂ। ਫਿਰ ਜਿਸ ਵਕਤ ਆਪਾਂ ਵਖਿਆਨ ਪੜ੍ਹਦੇ ਹਾਂ ਅਤੇ ਕੱਛੂ ਕੁੰਮੀ ਦੇ ਬੱਚਿਆਂ ਦੇ ਪ੍ਰਥਾਏ ਜਦੋਂ ਰਿਸਰਚ ਹੋਈ ਅਤੇ ਇਸ ਗੱਲ ਦਾ ਨਿਰਣਾ ਪ੍ਰਗਟ ਹੋਇਆ ਵੀ ਉਹ ਬੱਚੇ ਜਦੋਂ ਆਂਡਿਆਂ ਤੋਂ ਬਾਹਰ ਆ ਜਾਂਦੇ ਨੇ ਅਤੇ ਉਹਨਾਂ ਬੱਚਿਆਂ ਦੀ 7 ਦਿਨ ਦੀ ਉਮਰ ਤੱਕ ਜਿਹੜੀ ਹੈ ਉਹ ਸ਼ਿਕਾਰ ਕਰਨ ਦੀ ਜਾਂ ਕੁਝ ਛਕਣ ਦੀ ਤਾਕਤ ਨਹੀਂ ਹੁੰਦੀ। 7 ਦਿਨ ਤੱਕ ਉਹ 7 ਦਿਨ ਤੱਕ ਨਾ ਕੁਝ ਛਕ ਸਕਦੇ, ਉਹ 7 ਦਿਨ ਤੱਕ ਨਾ ਕੁਝ ਜਿਹੜਾ ਸੀ ਉਹ ਗਾਂਹ ਤੁਰ ਕੇ ਕੋਈ ਸ਼ਿਕਾਰ ਨੂੰ ਧਾਰਨ ਕਰ ਸਕਦੇ, ਪਰ ਉਹ 7 ਦਿਨ ਦਾ ਪ੍ਰਬੰਧ ਪਰਮੇਸ਼ਰ ਨੇ ਉਹਨਾਂ ਕੋਲ ਕੀਤਾ ਵੀ ਉਹਨਾਂ ਆਂਡਿਆਂ ਦਾ ਖੋਲ ਜਿਹੜਾ ਹੈ

0: ਉਹਨੂੰ ਇਸ ਢੰਗ ਦਾ ਤਿਆਰ ਕੀਤਾ ਵੀ 7 ਦਿਨ ਲਗਾਤਾਰ ਉਹ ਆਂਡਿਆਂ ਦਾ ਖੋਲ ਖਾ ਕੇ ਆਪਣਾ ਗੁਜ਼ਾਰਾ ਕਰਦੇ, ਅਤੇ ਜਿਸ ਵਕਤ 7 ਦਿਨਾਂ ਤੋਂ ਬਾਅਦ ਉਹ ਆਪਣੇ ਸ਼ਿਕਾਰ ਵਾਲੇ ਪਾਸੇ ਸਮੁੰਦਰ ਦੇ ਵਿੱਚ ਆਪ ਹੀ ਚਲੇ ਜਾਂਦੇ, ਆਪ ਹੀ ਉਹ ਸਮੁੰਦਰ ਦੀ ਡੂੰਘਾਈ ਵਿੱਚ ਜਾਂ ਜਲ ਦੀ ਡੂੰਘਾਈ ਵਿੱਚ ਜਿੱਥੇ ਉਹਨਾਂ ਦਾ ਪ੍ਰਬੰਧ ਹੈ ਰਿਜਕ ਦਾ, ਉਸ ਪਾਸੇ ਆਪਣੇ ਆਪ ਤੁਰ ਪੈਂਦੇ। ਸਤਿਗੁਰੂ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਵੀ ਕਾਹੇ ਰੇ ਮਨ ਚਿੱਤ ਵਹਿ ਉੱਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ। ਸਤਿਗੁਰੂ ਜੀ ਕਹਿੰਦੇ ਸੈਲ ਪੱਥਰਾਂ ਦੇ ਵਿੱਚ ਵੀ ਕਰਤੇ ਪੁਰਖ ਨੇ ਜੀਵ ਪੈਦਾ ਕਰਕੇ ਉਹਨਾਂ ਦਾ ਰਿਜਕ ਉਹਨਾਂ ਦੇ ਸਾਹਮਣੇ ਪ੍ਰਤੱਖ ਕਰਕੇ ਰੱਖਿਆ। ਕੁਤਬ ਮੀਨਾਰ ਦੀ ਉਸਾਰੀ ਕਰਾਉਣ ਵਾਲਾ ਹਾਕਮ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਮੈਂ 2000 ਮਜ਼ਦੂਰ ਲਾਏ ਹੋਏ, ਇਹਨਾਂ ਦਾ ਰਿਜਕ ਮੇਰੇ ਵੱਸ ਵਿੱਚ ਹੈ। ਇੱਕ ਫਕੀਰ ਨਿਜ਼ਾਮੂਦੀਨ, ਇੱਕ ਇਤਿਹਾਸ ਵਿੱਚ ਨਿਜ਼ਾਮੂਦੀਨ ਦਾ ਬੜਾ ਵੱਡਾ ਜ਼ਿਕਰ ਹੈ, ਪਰ ਇਹ ਛੋਟਾ ਜਿਹਾ ਜ਼ਿਕਰ ਡਾਕਟਰ ਜਸਵੰਤ ਸਿੰਘ ਨੇ ਕੀ ਉਹਨਾਂ ਕੀਤਾ। ਉਹ ਕਹਿੰਦੇ ਵੀ ਨਿਜ਼ਾਮੂਦੀਨ ਫਕੀਰ ਰੋਜ਼ਾਨਾ ਜਿਹੜਾ ਹੈ ਉਹ ਮੀਨਾਰ ਦੇ ਕੋਲੋਂ ਦੀ ਲੰਘਦਾ ਹੈ, ਅਤੇ ਜਿਸਦੇ ਕੋਲ ਦਿੱਲੀ ਦੀ ਸੂਬੇਦਾਰੀ ਹੈ ਉਹ ਆਪਣੇ ਨਿਯਮ ਅਨੁਸਾਰ ਰੋਜ਼ਾਨਾ ਵੇਖ ਕੇ ਆਉਂਦਾ ਵੀ ਕੁਤਬ ਮੀਨਾਰ ਦੀ ਉਸਾਰੀ ਕਿੰਨੀ ਕੁ ਹੋ ਗਈ, ਕਿੰਨਾ ਕੁ ਰਹਿ ਗਿਆ, ਸਾਰਾ ਪ੍ਰਬੰਧ ਵੇਖਦਾ ਹੈ। ਹੁਣ ਜਦੋਂ ਕੁਤਬਦੀਨ ਦੀ ਯਾਦ ਵਿੱਚ ਇਹ ਬਣਾਇਆ ਜਾ ਰਿਹਾ ਸੀ ਅਤੇ ਇਹ ਸਾਰੇ ਪਾਸਿਓਂ ਜਿਹੜਾ ਸੀ ਲੋਕ 2000 ਤੋਂ ਵੀ ਵੱਧ ਗਿਣਤੀ ਦੇ ਲੋਕ ਇਸ ਪਾਸੇ ਤੁਰੇ ਫਿਰਦੇ ਸੀ, ਅਤੇ ਇੱਥੇ ਕਹਿੰਦੇ ਆ ਵੀ ਉਹ ਫਕੀਰ ਨੇ ਜਦੋਂ ਲੰਘਣਾ ਅਤੇ ਉਦੋਂ ਹੀ ਕਹਿਣਾ, ਕਹਿੰਦੇ ਫਕੀਰ ਸਾਹਿਬ ਵੇਖੋ ਕਿੱਡੀ ਰੱਬ ਦੀ ਰਹਿਮਤ, ਖੁਦਾ ਨੇ ਮੇਰੇ 'ਤੇ ਤਰਸ ਕੀਤਾ ਵੀ ਮੈਂ ਇੰਨੇ ਬੰਦਿਆਂ ਨੂੰ ਰਿਜਕ ਦੇ ਰਿਹਾ। ਜੇ ਮੇਰਾ ਇਹ ਪ੍ਰਸਤਾਵ ਸਰਕਾਰ ਨਾ ਮੰਨਦੀ ਤਾਂ ਕੁਤਬ ਮੀਨਾਰ ਕਿੰਨੇ ਬਣਾਉਣਾ ਸੀ, ਆ 2000 ਬੰਦਿਆਂ ਦੀ ਰੋਟੀ ਦਾ ਪ੍ਰਬੰਧ ਕਿੰਨੇ ਕਰਨਾ ਸੀ। ਉਹਨਾਂ ਸ਼ਾਂਤ ਚਿੱਤ ਹੋ ਕੇ ਲੰਘ ਜਾਣਾ। ਜਦੋਂ 2-3 ਦਿਨ ਲਗਾਤਾਰ ਇੱਕੋ ਗੱਲ ਹੀ ਰਿਪੀਟ ਹੁੰਦੀ ਗਈ, ਇੱਕੋ ਗੱਲ ਹੀ ਚੱਲੀ ਗਈ, ਉਸ ਦਿਨ ਫਿਰ ਕਹਿੰਦੇ ਵੀ ਉਸ ਫਕੀਰ ਨੇ ਜਦੋਂ 3-4 ਦਿਨ ਵੀ ਕੋਲ ਖਲੋਤੇ ਗੱਲ ਸੁਣੀ ਵੀ ਫਕੀਰ ਸਾਈਂ ਵੇਖੋ ਖੁਦਾ ਦਾ ਤਰਸ, 2000 ਬੰਦਿਆਂ ਦਾ ਪ੍ਰਸ਼ਾਦੇ ਦਾ ਪ੍ਰਬੰਧ ਮੈਂ ਕਰਦਾ ਪਿਆ। ਕੋਲ ਖਲੋ ਕੇ ਕਹਿੰਦੇ ਵੀ ਤੇਰੇ ਦੁਆਰਾ ਪ੍ਰਬੰਧ ਹੋ ਰਿਹਾ ਇਹ ਸਾਰਾ। ਕਹਿੰਦਾ ਜੀ ਮੈਂ ਨਾ ਬਣਾਉਂਦਾ ਤਾਂ ਫਿਰ ਕਿਹਨੇ ਬਣਾਉਣਾ ਸੀ ਇੱਥੇ, ਇਹਨਾਂ 2000 ਬੰਦਿਆਂ ਨੇ ਦਿਹਾੜੀ ਕਿੱਥੇ ਕਰਨੀ ਸੀ ਜਾ ਕੇ। ਉਹ ਕਹਿੰਦੇ ਵੀ ਪੱਕੀ ਗੱਲ ਹੈ ਵੀ ਤੇਰੇ ਮਨ ਵਿੱਚ ਇਸ ਗੱਲ ਦਾ ਨਿਰਣਾ ਹੈ ਕਿ ਸਾਰਾ ਕੁਝ ਤੇਰੇ ਦੁਆਰਾ ਹੀ ਹੋ ਰਿਹਾ। ਕਹਿ ਲੱਗੇ ਵੀ ਇਹਦੇ 'ਚ ਤਾਂ ਕੋਈ ਦੁਹਰਾਵਾਂ ਹੀ ਨਹੀਂ, ਵੇਖੋ ਤੁਸੀਂ ਸਾਹਮਣੇ। ਕਹਿੰਦੇ ਚੱਲ ਠੀਕ ਹੈ, ਉਹ ਸਾਹਮਣੇ ਜਿਹੜਾ ਪੱਥਰ ਪਿਆ ਹੈ ਉਹ ਪੱਥਰ ਮੰਗਵਾ। ਪੱਥਰ ਲਿਆਂਦਾ ਗਿਆ, ਇੱਕ ਮਜ਼ਦੂਰ ਨੂੰ ਕੋਲ ਖਿਲਾ ਰਿਹਾ, ਕਹਿਣ ਲੱਗੇ ਵੀ ਇਸ ਪੱਥਰ 'ਤੇ ਚੋਟ ਮਾਰੋ। ਜਦੋਂ ਉਸ ਪੱਥਰ ਦੇ ਉੱਪਰ ਚੋਟ ਮਾਰੀ ਗਈ, ਉਹ 2 ਹਿੱਸਿਆਂ ਵਿੱਚ ਵੰਡਿਆ ਅਤੇ ਵਿੱਚੋਂ ਸ਼ੱਕਰਖੋਰ ਜਿਹੜਾ ਕੀੜਾ ਸੀ ਉਹ ਪ੍ਰਤੱਖ ਹੋਇਆ। ਸ਼ੱਕਰਖੋਰ ਕੀੜਾ ਜਿਹੜਾ ਸੀ ਔਰ ਜਦੋਂ ਉਸ ਪੱਥਰ ਦੇ 2 ਹਿੱਸਿਆਂ ਵਿੱਚੋਂ ਪ੍ਰਗਟ ਹੋ ਗਿਆ ਅਤੇ ਕੋਲ ਖਲੋਤੇ ਫਕੀਰ ਨੇ ਇੱਕੋ ਗੱਲ ਨਿਜ਼ਾਮੂਦੀਨ ਨੇ ਕਹੀ, ਕਹਿਣ ਲੱਗੇ ਆ ਹੁਣ ਦੱਸ ਵੀ ਇਹਦੇ ਤੱਕ ਵੀ ਰਿਜਕ ਤੂੰ ਹੀ ਪਹੁੰਚਾ ਕੇ ਆ ਰਿਹਾ ਕਿ ਜਾਂ ਕੋਈ ਹੋਰ ਦੇ ਕੇ ਜਾ ਰਿਹਾ, ਵੀ ਸ਼ਾਇਦ ਤੇਰਾ ਇਹਦੇ 'ਤੇ ਵੀ ਦਾਅਵਾ ਹੋਵੇ ਵੀ ਇਹਦੇ ਵਿੱਚ ਵੀ ਰਿਜਕ ਤੂੰ ਦੇ ਰਿਹਾ ਹੈ। ਕਹਿਣ ਲੱਗੇ ਜੀਵਨ ਵਿੱਚ ਇਸ ਗੱਲ ਦਾ ਅਹਿਸਾਸ ਕਦੀ ਨਾ ਇਨਸਾਨ ਕਰੇ ਵੀ ਕਿਸੇ ਦੀ ਰੋਟੀ ਮੇਰੇ ਕਰਕੇ ਚੱਲਦੀ, ਕਿਸੇ ਦਾ ਕੰਮ ਮੇਰੇ ਕਰਕੇ ਚੱਲਦਾ, ਕਿਸੇ ਦਾ ਸਾਰਾ ਪ੍ਰਬੰਧ ਮੇਰੇ ਕਰਕੇ ਚੱਲਦਾ। ਇਹ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਸਾਰਾ ਹੈ। ਇਨਸਾਨ ਕਿਤੇ ਨਾ ਕਿਤੇ ਹਉਮੇ ਕਰਕੇ ਬੈਠ ਜਾਂਦਾ ਵੀ ਇਹ ਮੇਰੇ ਕਰਕੇ ਹੋਇਆ, ਮੇਰੇ ਦੁਆਰਾ ਹੋਇਆ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਵੀ ਕੀਤਾ ਕਿ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਤ ਹਰਿਆ। ਇੱਕ ਪਾਸੇ ਮਹਾਰਾਜ ਜੀ ਨੇ ਇਸ ਗੱਲ ਦਾ ਵੀ ਨਿਰਣਾ ਕੀਤਾ। ਮਹਾਰਾਜ ਜੀ ਕਹਿੰਦੇ ਊੜੈ ਊੜ ਆਵੈ ਸਹਿ ਕੋਸਾ ਤਿਸ ਪਾਤਸ਼ਾਹ ਬਚਰੇ ਸ਼ਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਕੂੰਜ ਸਿਮਰਨ ਦੁਆਰਾ ਆਪਣੇ ਬੱਚਿਆਂ ਤੱਕ ਖਾਧਾ ਹੋਇਆ ਪਹੁੰਚਾ ਸਕਦੀ ਹੈ, ਉਹਦੀ ਸੁਰਤ ਦੀ ਤਾਕਤ ਏਡੀ ਵੱਡੀ। ਉਹ ਕਈ ਦੇਸ਼ ਪਾਰ ਕਰਕੇ ਠੰਡੇ ਇਲਾਕਿਆਂ ਵਿੱਚੋਂ ਬਹੁਤ ਠੰਡੇ ਇਲਾਕਿਆਂ ਦੇ ਵਿੱਚੋਂ ਉੱਠ ਕੇ ਪ੍ਰਵਾਸ ਕਰਕੇ ਘੱਟ ਠੰਡੇ ਇਲਾਕੇ ਜਿੱਥੇ ਉਹਦੇ ਟੈਂਪਰੇਚਰ ਤਾਪਮਾਨ ਉਹਦੇ ਅਨੁਕੂਲ ਹੋਵੇ ਜਦੋਂ ਕੂੰਜ ਉੱਠ ਕੇ ਪ੍ਰਵਾਸ ਕਰਦੀ ਹੈ। ਆਮ ਕਰਕੇ ਹਰੀ ਕੇ ਪੱਤਣ ਦੇ ਇਲਾਕੇ 'ਤੇ ਵੇਖੀਆਂ ਜਾਂਦੀਆਂ ਨੇ। ਜੀਵਨ ਵਿੱਚ ਬਹੁਤ ਕੁਝ ਜਿਹੜਾ ਹੈ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਲਿਖਿਆ ਵੀ ਬੱਚੇ ਆਪਣੇ ਘਰਾਂ ਵਿੱਚ ਛੱਡ ਕੇ ਆਲ੍ਹਣਿਆਂ ਵਿੱਚ ਛੱਡ ਕੇ ਆ ਗਈ ਅਤੇ ਇੱਧਰੋਂ ਸ਼ੱਕ ਦੀ ਆਪ ਹੈ ਸਿਮਰਨ ਕਰਕੇ ਪਹੁੰਚਦਾ ਬੱਚਿਆਂ ਤੱਕ। ਇਹ ਵੀ ਰਿਜਕ ਦਾ ਪ੍ਰਬੰਧ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜੀਵਨ ਵਿੱਚ ਉਹ ਦਾਤਾ ਜਿਹੜਾ ਕਰਤਾ ਪੁਰਖ ਹੈ ਔਰ ਉਹਦੇ ਰਿਜਕ ਦੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ। ਮਹਾਰਾਜ ਜੀ ਨੇ ਕਿਹਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ। ਸਤਿਗੁਰੂ ਜੀ ਕਹਿੰਦੇ ਤੁਸੀਂ ਦਾਤੇ ਹੋ ਪਰ ਦਾਨ ਦੇਣ ਦੇ ਮਤੇ ਵਿੱਚ ਪੂਰੇ ਹੋ, ਕਮੀ ਕੋਈ ਨਹੀਂ ਹੈ, ਘਾਟਵਾਦ ਕਿਸੇ ਪ੍ਰਕਾਰ ਦੀ ਨਹੀਂ। ਮਹਾਰਾਜ ਕਹਿਣਗੇ ਇਸ ਜੀਵਨ ਦੇ ਵਿੱਚ ਉਹ ਕਰਤਾ ਪੁਰਖ ਜਿਹੜਾ ਹੈ ਰੋਜੀ ਹੀ ਰਾਜ ਬਿਲੋਕਤ ਰਾਜਕ ਰੋਖ ਰੁਹਾਨ ਕੀ ਰੋਜੀ ਨਾ ਟਾਰ। ਉਹ ਕਿਸੇ ਪਰਿਵਾਰ ਵੀ ਕਿਸੇ ਪ੍ਰਕਾਰ ਵੀ ਕਿਸੇ ਦੇ ਰਿਜਕ ਨੂੰ ਨਹੀਂ ਟਾਲਦਾ ਹੈ, ਹਮੇਸ਼ਾ ਹਰੇਕ ਦਾ ਰਿਜਕ ਹਰ ਸਮੇਂ ਹਰੇਕ ਤੱਕ ਪਹੁੰਚਦਾ ਪਿਆ। ਮਹਾਰਾਜ ਜੀ ਨੇ ਇੱਥੇ ਵੀ ਕਿਹਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਇੱਕ ਪਾਸੇ ਤਾਂ ਸਤਿਗੁਰੂ ਸਾਹਿਬ ਜੀ ਨੇ ਇਹ ਵੀ ਉਦਾਹਰਣ ਦੇ ਕੇ ਸਮਝਾ ਦਿੱਤਾ ਕਿ ਕਰਤੇ ਪੁਰਖ ਦੇ ਦਰ 'ਤੇ ਰਿਜਕ ਦਾ ਪ੍ਰਬੰਧ ਜਿਹੜਾ ਸਤਿਗੁਰੂ ਨੇ ਦੋ ਵਾਰੀ ਲਿਖਿਆ ਜਪਜੀ ਸਾਹਿਬ ਦੇ ਅੰਦਰ ਕਿ ਇਸ ਗੱਲ ਦਾ ਅਹਿਸਾਸ ਸਿੱਖ ਕਰਕੇ ਬੈਠੇ ਕਿ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਕੇਵਲ ਦਾਤਾ ਉਹ ਅਕਾਲ ਪੁਰਖ ਹੈ, ਉਹਦੇ ਤੋਂ ਬਗੈਰ ਕਿਸੇ ਅੱਗੇ ਵੀ ਬੰਦਾ ਓਟ ਧਾਰਨ ਕਰਕੇ ਕਿਸੇ ਪਰਿਵਾਰ ਵੀ ਕਿਸੇ ਪ੍ਰਕਾਰ ਕਿਸੇ ਅੱਗੇ ਮੰਗਣ ਦੀ ਬਿਰਤੀ ਨਾ ਰੱਖੇ। ਇਸ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਪਰ ਜਦੋਂ ਅਸੀਂ ਇਸ ਪ੍ਰਕਾਰ ਸਮਾਂ ਪ੍ਰਗਟ ਕਰਕੇ ਉਹਨੇ ਇੱਕ ਉਦਾਹਰਣ ਮੈਂ ਆਪ ਜੀ ਦੇ ਸਨਮੁੱਖ ਦੇਣ ਲੱਗਾ ਵੀ ਜਦੋਂ ਅਸੀਂ ਦਾਤਾ ਪੂਰਨ ਰੂਪ ਦੇ ਵਿੱਚ ਕਿਸੇ ਨੂੰ ਮੰਨ ਲਈਏ ਅਤੇ ਵਾਕਿਆ ਭਰੋਸਾ ਇੱਕ ਦਿਨ ਪਹਿਲਾਂ ਵੀ ਆਪ ਜੀ ਦੇ ਸਨਮੁੱਖ ਬੇਨਤੀ ਕੀਤੀ ਸੀ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਪਰ ਕਵੀਆਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੇ ਦਰ 'ਤੇ ਆਉਂਦਾ ਹੈ ਵੀ ਜਿਹਦੇ ਅੰਦਰ ਇਸ ਗੱਲ ਦਾ ਅਹਿਸਾਸ ਆ ਗਿਆ ਵੀ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ, ਫਿਰ ਉਹ ਕਿਸੇ ਦੂਸਰੇ ਦਰ ਦੇ ਵਾਲੇ ਪਾਸੇ ਝੁਕਦਾ ਵੀ ਨਹੀਂ ਹੈ। ਮਹਾਰਾਜ ਜੀ ਦੇ ਦਰ ਦੇ ਉੱਪਰ ਵੱਡੇ ਵੱਡੇ ਸੂਰਮਿਆਂ ਦਾ ਸੁਭਾਅ ਆਪਾਂ ਵੇਖਦੇ ਹਾਂ। ਇੱਥੋਂ ਤੱਕ ਜੇ ਦਾਨ ਦੀ ਗੱਲ ਕਰੀਏ, ਦਾਤਾਂ ਦੀ ਗੱਲ ਕਰੀਏ ਤਾਂ ਭਰੋਸੇ ਵਾਲੇ ਬੇਅੰਤ ਇਸ ਧਰਤੀ ਦੇ ਉੱਪਰ ਬੈਠੇ। ਸਤਿਗੁਰੂ ਜੀ ਦਾ ਕਵੀ ਦਰਬਾਰ ਲੱਗਾ ਹੈ ਅਤੇ ਕਵੀ ਦਰਬਾਰ ਦੇ ਵਿੱਚ ਸੁਹੇਲ ਪ੍ਰਕਾਸ਼ ਗ੍ਰੰਥ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸੁਹੇਲ ਪ੍ਰਕਾਸ਼ ਦੇ ਵਿੱਚ ਜ਼ਿਕਰ ਕਰਦਿਆਂ ਉਹਨਾਂ ਸਮਝਾ ਦਿੱਤਾ, ਕਹਿੰਦੇ ਨੇ ਕਿ ਸਤਿਗੁਰੂ ਦਾ ਦੀਵਾਨ ਲੱਗਾ, 10 ਕਵੀਆਂ ਨੇ ਕਵਿਤਾ ਬੋਲਣੀ ਸੀ ਅਤੇ 10 ਕਵੀਆਂ ਦੇ ਕਵਿਤਾ ਬੋਲਣ ਦੇ ਸਮੇਂ ਸਾਰੇ ਦੀਵਾਨ ਵਿੱਚ ਬਿਰਾਜਮਾਨ ਅਤੇ ਇੱਕ ਵਿਅਕਤੀ ਆਉਂਦਾ ਹੈ ਜਿਹਦਾ ਤਨ ਪਤਲਾ ਜਿਹਾ ਹੈ, ਬਿਲਕੁਲ ਤਨ 'ਤੇ ਪਾਇਆ ਹੋਇਆ ਚੋਲਾ, ਜਿਹਨੂੰ ਟਾਕੀਆਂ ਲੱਗੀਆਂ ਹੋਈਆਂ, ਗਰੀਬੀ ਦਾ ਵਸ ਮੈਲਾ ਜਿਹਾ ਚੀਰਾ ਸੀ, ਉਹ ਵੀ ਫਟਿਆ ਹੋਇਆ ਕਈ ਜਗ੍ਹਾ ਤੋਂ, ਫਟਿਆ ਹੋਇਆ ਬਾਣਾ ਧਾਰਨ ਕੀਤਾ ਅਤੇ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਆਣ ਹਾਜ਼ਰ ਹੁੰਦਾ, ਸਿੱਖਾਂ ਨੂੰ ਆਣ ਕੇ ਮਿਲਦਾ ਜੀ ਮੈਂ ਕਵੀਆਂ ਅਤੇ ਕਵਿਤਾ ਬੋਲਾਂਗਾ। ਕਹਿੰਦੇ ਜੀ ਠੀਕ ਹੈ, ਸਾਡੇ ਵੱਸ ਦੀ ਗੱਲ ਨਹੀਂ ਜੇ ਕਵਿਤਾ ਬੋਲਣੀ, ਮਹਾਰਾਜ ਕਵੀਆਂ ਨੂੰ ਪ੍ਰੇਮ ਕਰਦੇ ਆ, ਪਰ ਭਾਈ ਮਨੀ ਸਿੰਘ ਹੋਣਾ ਕੋਲ ਸਾਰਾ ਪ੍ਰਬੰਧ ਹੈ, ਉਹਨਾਂ ਕੋਲ ਪੁੱਛੋ ਜਾ ਕੇ। ਭਾਈ ਮਨੀ ਸਿੰਘ ਹੋਣਾ ਬਾਰੇ ਦੱਸ ਦਿੱਤਾ, ਭਾਈ ਮਨੀ ਸਿੰਘ ਹੋਣੀ ਜਿਸ ਵਕਤ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਆਗਿਆ ਅਨੁਸਾਰ ਕਵੀਆਂ ਦੇ ਨਾਮ ਨੋਟ ਕਰ ਚੁੱਕੇ ਸੀ ਅਤੇ ਇਸ ਵਿਅਕਤੀ ਨੇ ਜਾ ਕੇ ਭਾਈ ਮਨੀ ਸਿੰਘ ਨਾਲ ਮਿਲਾਪ ਕੀਤਾ, ਕਹਿੰਦੇ ਜੀ ਮੈਂ ਕਵੀਆਂ ਅਤੇ ਕਵਿਤਾ ਬੋਲੀ, ਵੀ ਮੈਨੂੰ ਮੌਕਾ ਦਿਓ। ਭਾਈ ਮਨੀ ਸਿੰਘ ਕਹਿੰਦੇ ਵੀ ਮੈਂ ਕੌਣ ਆ ਮੌਕਾ ਦੇਣ ਵਾਲਾ, ਵੀ ਸਤਿਗੁਰੂ ਜੀ ਦੀ ਆਗਿਆ ਨਾਲ ਸਾਰਾ ਕੁਝ ਹੁੰਦਾ, ਵੀ ਮਹਾਰਾਜ ਜੀ ਨੇ ਆਗਿਆ ਕੀਤੀ ਹੈ ਵੀ ਆਹ 10 ਕਵੀ ਬੋਲਣਗੇ ਵੀ ਮੇਰੇ ਕੋਲ ਇੰਨੀ ਤਾਕਤ ਨਹੀਂ, ਮੈਂ ਆਪਣੀ ਮਰਜ਼ੀ ਨਾਲ ਸਮਾਂ ਦੇ ਦਿਆਂ, ਵੀ ਨਾ ਤਾਂ ਨਹੀਂ ਕਰਨੀ ਸਤਿਗੁਰੂ ਨੇ, ਮਹਾਰਾਜ ਜੀ ਕੋਲ ਸਿੱਧੇ ਚਲੇ ਜਾਓ ਅਤੇ ਸਤਿਗੁਰੂ ਜੀ ਕੋਲ ਜਾ ਕੇ ਬੇਨਤੀ ਕਰੋ ਵੀ ਕਵਿਤਾ ਬੋਲਣੀ ਹੈ। ਮਹਾਰਾਜ ਜੀ ਦੇ ਕੋਲ ਚਲੇ ਗਏ, ਸਤਿਗੁਰੂ ਸਾਹਿਬ ਜੀ ਨੇ ਆਗਿਆ ਦੇ ਦਿੱਤੀ, ਪੁੱਛ ਲਿਆ ਗੁਰਸਿੱਖਾਂ ਨੇ ਮਹਾਰਾਜ ਵੀ ਕਵੀ ਕੋ ਆਇਆ ਅਤੇ ਉਹ ਕਹਿੰਦੇ ਵੀ ਕਵਿਤਾ ਬੋਲਣੀ। ਮਹਾਰਾਜ ਜੀ ਕਹਿੰਦੇ ਸਮਾਂ ਦਿਓ, ਸਾਰੇ ਕਵੀ ਬੋਲ ਲੈਣਗੇ ਅਖੀਰ ਅਤੇ ਉਹਦਾ ਸਮਾਂ। ਕਹਿੰਦੇ ਜੀ ਠੀਕ ਹੈ। ਸਾਰੇ ਕਵੀਆਂ ਨੇ ਕਵਿਤਾ ਬੋਲ ਲਈ, ਵਾਰੀ ਆ ਗਈ ਕਵੀ ਹੀਰ ਦੀ। ਕਵੀ ਹੀਰ ਸਾਹਮਣੇ ਸਤਿਗੁਰੂ ਜੀ ਦੇ ਆ ਗਏ ਅਤੇ ਸਾਹਮਣੇ ਆਉਣ ਦੀ ਦੇਰ ਸੀ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਬੈ ਖਲੋਤਿਆ। ਮਹਾਰਾਜ ਜੀ ਕਹਿੰਦੇ ਕਵੀ ਜੀ ਕਵਿਤਾ ਕਰੋ ਫਿਰ ਸ਼ੁਰੂ। ਇਹਨੇ ਪੱਟਾਂ ਅਤੇ ਥਾਪੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ, ਡੋਲੇ ਫਲਾਉਣੇ ਸ਼ੁਰੂ ਕਰ ਦਿੱਤੇ। ਮਹਾਰਾਜ ਜੀ ਕਹਿੰਦੇ ਵੀ ਕਵੀ ਹੋ ਕੇ ਭਲਵਾਨ ਹੋ। ਕਹਿੰਦੇ ਨਹੀਂ ਮਹਾਰਾਜ ਮੈਂ ਕਵੀ ਹਾਂ। ਮਹਾਰਾਜ ਕਹਿੰਦੇ ਵੀ ਜੇ ਭਲਵਾਨ ਹੋ ਤਾਂ ਸਾਡੇ ਕੋਲ ਵੀ ਭਲਵਾਨ ਵੀ ਨੇ, ਘੁਲਣ ਵਾਲੇ ਵੀ ਨੇ, ਵੀ ਜੇ ਉਹਨਾਂ ਨਾਲ ਘੁਲਣਾ ਚਾਹੁੰਦੇ। ਕਹਿੰਦੇ ਨਹੀਂ ਮਹਾਰਾਜ ਮੈਂ ਕਵੀ ਹਾਂ। ਇਹਨੇ ਦੂਸਰੀ ਵਾਰੀ ਫਿਰ ਮਹਾਰਾਜ ਜੀ ਕਹਿੰਦੇ ਚਲੋ ਫਿਰ ਪੜ੍ਹੋ ਕਵਿਤਾ। ਜਦੋਂ ਕਵਿਤਾ ਪੜ੍ਹਨ ਲੱਗੇ ਨਾ, ਇਹਨੇ ਉਸੇ ਵੇਲੇ ਫਿਰ ਜਿਵੇਂ ਕਿਸੇ ਨੂੰ ਲਲਕਾਰੀ ਦਾ ਹੈ ਨਾ, ਇਸੇ ਤਰ੍ਹਾਂ ਇਹਨੇ ਇੱਕ ਦੋ ਥਾਪੀਆਂ ਮਾਰੀਆਂ, ਬੈਠਕਾਂ ਮਾਰੀਆਂ, ਡੋਲੇ ਫਲਾਏ ਅਤੇ ਉੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੇ ਸਿੱਖਾਂ ਨੇ ਕਿਹਾ ਵੀ ਕੀ ਗੱਲ, ਸਾਨੂੰ ਇਸ ਤਰ੍ਹਾਂ ਲੱਗਦਾ ਤੂੰ ਇੱਥੇ ਆਣ ਕੇ ਕਿਸੇ ਨੂੰ ਲਲਕਾਰਦਾ ਪਿਆ, ਵੀ ਜਿਹੜਾ ਕੰਮ ਹੈ ਤੇਰਾ ਉਹ ਤਾਂ ਲਲਕਾਰਨ ਵਾਲਾ ਹੈ ਕਿਸੇ ਨੂੰ, ਕਿ ਕਿਸੇ ਨੂੰ ਲਲਕਾਰੀ ਦਾ, ਤੂੰ ਗੁਰੂ ਦੇ ਸਾਹਮਣੇ ਖਲੋਤਾ, ਨਿਮਰਤਾ ਵਿੱਚ ਖਲੋਣਾ ਚਾਹੀਦਾ। ਵੀ ਦੱਸ ਜੇ ਤੈਨੂੰ ਕਵਿਤਾ ਨਹੀਂ ਆਉਂਦੀ ਤਾਂ ਆਪਾਂ ਭਲਵਾਨੀ ਗੇੜਾ ਤੇਰਾ ਕਢਵਾ ਦਿੰਦੇ ਹਾਂ, ਵੀ ਤੇਰਾ ਇੱਥੇ ਘੋਲ ਕਰਾ ਦਿੰਦੇ ਹਾਂ ਕਿਸੇ ਨਾਲ। ਉਹ ਕਹਿੰਦਾ ਨਹੀਂ ਮੈਂ ਬੋਲਾਂਗਾ ਅਤੇ ਕਵਿਤਾ ਹੀ। ਕਹਿੰਦੇ ਫਿਰ ਡੋਲੇ ਫਲਾਉਣ ਦਾ ਮਤਲਬ ਕੀ, ਕਿਸੇ ਨੂੰ ਲਲਕਾਰਨ ਦਾ ਮਤਲਬ ਕੀ? ਕਹਿੰਦਾ ਜੀ ਹਾਂ ਤੁਹਾਡੀ ਗੱਲ ਸਹੀ, ਮੈਂ ਲਲਕਾਰਦਾ ਪਿਆ ਕਿਸੇ ਨੂੰ। ਕਿਸੇ ਦੇ ਮਨ ਵਿੱਚ ਰੋਸ ਆਇਆ, ਉਹ ਕਹਿੰਦਾ ਵੀ ਗੁਰੂ ਦੇ ਸਾਹਮਣੇ ਹੋਣ ਕੇ ਅਤੇ ਮਹਾਰਾਜ ਦੇ ਸਾਹਮਣੇ ਹੋ ਕੇ ਲਲਕਾਰ ਰਿਹਾ ਤੂੰ, ਵੀ ਤੂੰ ਫਿਰ ਗੁਰੂ ਨੂੰ ਹੀ ਲਲਕਾਰ ਰਿਹਾ। ਕਹਿੰਦੇ ਨਹੀਂ ਨਹੀਂ ਮੈਂ ਲਲਕਾਰ ਗੁਰੂ ਨੂੰ ਨਹੀਂ ਰਿਹਾ, ਲਲਕਾਰ ਜ਼ਰੂਰ ਰਿਹਾ ਹਾਂ ਪਰ ਸਤਿਗੁਰੂ ਨੂੰ ਨਹੀਂ। ਕਹਿੰਦੇ ਫਿਰ ਲਲਕਾਰ ਕਿਹਨੂੰ ਰਹਿ ਕਹਿ ਰਿਹਾ, ਕਿਹਨੂੰ ਲਲਕਾਰੇ ਮਾਰ ਰਿਹਾ, ਵਾਰ ਵਾਰ ਡੋਲੇ ਵਿਖਾ ਰਿਹਾ? ਕਹਿੰਦੇ ਵੀ ਮੈਂ ਅੱਜ ਗਰੀਬੀ ਨੂੰ, ਦਲਿੱਦਰਤਾ ਨੂੰ ਅਤੇ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਮਾੜੇ ਕੱਪੜਿਆਂ ਕਰਕੇ ਹੋਈ ਬੇਇੱਜ਼ਤੀ ਨੂੰ ਲਲਕਾਰਦਾ ਪਿਆ, ਵੀ ਅੱਜ ਮੇਰੇ ਸਾਹਮਣੇ ਆ। ਕਹਿੰਦੇ ਲਲਕਾਰਨ ਦਾ ਕਾਰਨ ਕੀ? ਕਹਿੰਦੇ ਅੱਜ ਮੈਂ ਗਰੀਬੀ, ਬੇਇੱਜ਼ਤੀ ਅਤੇ ਦਰਿੱਦਰਤਾ ਨੂੰ ਲਲਕਾਰਦਾ ਪਿਆ, ਅੱਜ ਮੈਂ ਗੁਰੂ ਗੋਬਿੰਦ ਸਿੰਘ ਦਾਤੇ ਦੇ ਸਾਹਮਣੇ ਆ ਗਿਆ, ਮੇਰੇ ਪੈਰਾਂ 'ਤੇ ਮੱਥਾ ਟੇਕ ਕੇ ਦੂਰ ਚਲੀ ਜਾ, ਨਹੀਂ ਤਾਂ ਗੁਰੂ ਗੋਬਿੰਦ ਸਿੰਘ ਨੇ ਦਾਨਾਂ 'ਤੇ ਤੀਰ ਮਾਰ ਮਾਰ ਕੇ ਤੈਨੂੰ ਖਤਮ ਕਰ ਦੇਣਾ। ਉਹਨੇ ਸ਼ਬਦ ਵਰਤਿਆ, ਉਹ ਕਹਿਣ ਲੱਗੇ ਦਾਰਦ ਗਰੀਬ ਤੇਰੋ ਮਰਨੋ ਬਣਿਓ ਹੈ ਆਜ, ਕਰਕੇ ਸਲਾਮ ਵਿਦਾ ਹੋ ਜੋ ਕਵੀ ਹੀਰ ਸੋ, ਨਾਤਰ ਗੋਬਿੰਦ ਸਿੰਘ ਬਿਕਲ ਕਰੇਂਗੇ ਤੋਹੇ, ਟੂਕ ਟੂਕ ਮਾਰੇ ਤੋਹੇ ਦਾਨਨ ਕੇ ਤੀਰ ਸੋ। ਕਹਿੰਦੇ ਤੈਨੂੰ ਟੁੱਕ ਟੁੱਕ ਕੇ ਸੁੱਟ ਦੇਣਗੇ ਸਤਿਗੁਰੂ ਦੇ ਦਾਨਾਂ ਦੇ ਤੀਰ। ਇਸੇ ਗਰੀਬੀ ਨੇ ਮੈਨੂੰ ਰਾਜਿਆਂ ਦੇ ਦਰ 'ਤੇ ਕਵਿਤਾ ਨਹੀਂ ਬੋਲਣ ਦਿੱਤੀ, ਇਸੇ ਗਰੀਬੀ ਨੇ ਮੈਨੂੰ ਵੱਡੇ ਵਿਦਵਾਨਾਂ ਵਿੱਚ ਬੈਠਣ ਨਹੀਂ ਦਿੱਤਾ, ਅੱਜ ਮੈਂ ਗੁਰੂ ਗੋਬਿੰਦ ਸਿੰਘ ਦੇ ਦਾਤੇ ਦੇ ਦਰ 'ਤੇ ਆ ਗਿਆ, ਗੁਰੂ ਨੇ ਦਾਨਾਂ ਦੇ ਤੀਰ ਮਾਰ ਮਾਰ ਕੇ ਤੈਨੂੰ ਖਤਮ ਕਰ ਦੇਣਾ। ਸਤਿਗੁਰੂ ਮਹਾਰਾਜ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਮਹਾਰਾਜ ਕਹਿੰਦੇ ਇੰਨਾ ਵਿਸ਼ਵਾਸ, ਇੰਨਾ ਭਰੋਸਾ ਵੀ ਇੱਥੋਂ ਸਾਰਾ ਕੁਝ ਮਿਲੇਗਾ? ਆਖਿਆ ਮਹਾਰਾਜ ਇੰਨਾ ਵਿਸ਼ਵਾਸ ਲੈ ਕੇ ਆਇਆ ਵੀ ਇੱਥੋਂ ਕੋਈ ਖਾਲੀ ਨਹੀਂ ਗਿਆ। ਸਤਿਗੁਰੂ ਮਹਾਰਾਜ ਜੀ ਨੇ ਉਸੇ ਵੇਲੇ ਦੀਵਾਨ ਆਨੰਦ ਚੰਦ ਨੂੰ ਕਿਹਾ, ਕਹਿਣ ਲੱਗੇ ਜਿੰਨਾ ਇਹਦਾ ਭਾਰ ਹੈ ਇਹਦੇ ਬਰਾਬਰ 'ਤੇ ਤੋਲ ਕੇ ਇਹਨੂੰ ਮਾਇਆ ਦੇ, ਜਿੰਨੇ ਇਹਦੇ ਸਰੀਰ ਦਾ ਵਜ਼ਨ ਹੈ ਉਨੇ ਵਜ਼ਨ ਦਾ ਇਹਨੂੰ ਜਿਹੜਾ ਹੈ ਉਹ ਧਨ ਮਾਇਆ ਜਿਹੜੀ ਹੈ ਇਹਨੂੰ ਬਖਸ਼ਿਸ਼ ਕਰ ਦਿਓ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦਾ ਉਹੀ ਕਵੀ ਹੀਰ ਜਿਸ ਵੇਲੇ ਖਜ਼ਾਨਾ ਲੱਦ ਕੇ ਨਾਹਨ ਦੀਆਂ ਪਹਾੜੀਆਂ ਵਾਲੇ ਪਾਸੇ ਜਾਂਦਾ, ਅਤੇ ਉਸ ਵਕਤ ਇਸ ਗੱਲ ਦਾ ਅਹਿਸਾਸ ਕਿ ਲੋਕਾਂ ਨੇ ਕੀ ਕੀਤਾ, ਲੋਕਾਂ ਨੇ ਉਸ ਵਕਤ ਵੇਖਿਆ ਵੀ ਕਿੰਨਾ ਖਜ਼ਾਨਾ ਨਾਹਨ ਦੀਆਂ ਪਹਾੜੀਆਂ ਵਿੱਚ ਚਾਰ ਲੁਟੇਰਿਆਂ ਨੇ ਘੇਰ ਲਿਆ। ਜਦੋਂ ਫੋਲਾ ਫਲਾਈ ਕੀਤੀ ਤਾਂ ਪਤਾ ਲੱਗਾ ਵੀ ਖਜ਼ਾਨਾ ਬਹੁਤ, ਤਾਂ ਚਾਰਾਂ ਜਾਣੇ ਨੇ ਜਦੋਂ ਉਸ ਵੇਲੇ ਕਿਹਾ ਵੀ ਭੇਖ ਫਕੀਰਾਂ ਵਾਲਾ ਧਾਰਨ ਕਰੀ ਬੈਠਾ ਅਤੇ ਖਜ਼ਾਨਾ ਸ਼ਾਹੂਕਾਰਾਂ ਵਾਲਾ, ਉਹ ਕਹਿਣ ਲੱਗਾ ਜੀ ਮੈਂ ਤਾਂ ਭਿਖਾਰੀ ਹਾਂ, ਵੀ ਮੈਂ ਸ਼ਾਹੂਕਾਰ ਕਾਹਦਾ? ਉਹ ਕਹਿੰਦੇ ਵੀ ਜਿੰਨਾ ਤੇਰੇ ਕੋਲ ਖਜ਼ਾਨਾ ਤੂੰ ਸ਼ਾਹੂਕਾਰਾਂ ਤੋਂ ਘੱਟ ਤਾਂ ਨਹੀਂ, ਉਹ ਕਹਿਣ ਲੱਗਾ ਨਹੀਂ ਮੈਂ ਭਿਖਾਰੀ ਹਾਂ ਪਰ ਗੱਲ ਵੱਖਰੀ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਭਿਖਾਰੀ ਹਾਂ, ਜਿਹਦੇ ਦਰ ਦੇ ਭਿਖਾਰੀ ਵੀ ਸ਼ਾਹੂਕਾਰ ਹੁੰਦੇ, ਜਿਹਦੇ ਦਰ ਦੇ ਭਿਖਾਰੀਆਂ ਵਿੱਚ ਵੀ ਇੰਨੀ ਤਾਕਤ ਸਮਰੱਥਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਜਾਓ, ਮੇਰੇ 'ਤੇ ਕਿਆ ਕੀ ਲੈ ਕੇ ਜਾਓ, ਮੈਂ ਤਾਂ ਖੁਦ ਮੰਗ ਕੇ ਲਿਆਇਆ। ਸਤਿਗੁਰੂ ਦੇ ਦਰ 'ਤੇ ਜਾਓ, ਜਿਹੜਾ ਖਜ਼ਾਨਾ ਗੁਰੂ ਦੇ ਦਰ ਤੋਂ ਪ੍ਰਾਪਤ ਹੋਣਾ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਦੇ ਨਹੀਂ ਸਕਦੀ। ਗੁਰੂ ਤਰਸ ਕਰੇ ਸਾਨੂੰ ਸਾਰਿਆਂ ਨੂੰ, ਸਤਿਗੁਰੂ ਜੀ ਦੀ ਮਾਤਾ ਹੈ ਗੁਰੂ ਵਾਲੇ ਬਣੀਏ। ਮਹਾਰਾਜ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ, ਚਿੰਤਾ ਤੋਂ ਨਿਵਿਰਤੀ ਬਖਸ਼ਣ। ਇੰਨੀ ਹਾਜ਼ਰੀ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ ਕਰੋ, ਕਿਰਪਾਲਤਾ ਬਖਸ਼ੋ, ਅਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਿੰਘ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੇ ਵਿੱਚ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਦੇ ਸਮੇਂ ਦੀ ਸਮਾਪਤੀ ਹੈ ਜੀ, ਬੜੇ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਸਾਡੇ ਵਿਚਕਾਰ ਪਹੁੰਚ ਚੁੱਕੇ ਹਨ। ਆਓ ਆਪਾਂ ਅਗਲਾ ਸਮਾਂ ਉਹਨਾਂ ਪਾਸੋਂ ਗੁਰਬਾਣੀ ਕਥਾ ਵਿਚਾਰ ਸਰਵ ਕਰਨੀ ਹੈ ਜੀ। ਸਵੈਨਿਕ ਸੇਵਾ ਦਾਸ ਜੀ ਤੇਰੀ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਕਦੇ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾਬਾ ਜੀ ਦਾ ਅੱਜ ਦੁਪਹਿਰ ਦੇ ਦੀਵਾਨ, ਸੋ ਇਸ ਹਫ਼ਤੇ ਦਾ ਆਖਰੀ ਦੀਵਾਨ ਹੈ। ਸੋ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਜਿਹਨਾਂ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛੱਕ ਲਿਆ ਗੁਰੂ ਦਰਬਾਰ ਵਿੱਚ ਸੱਜਣ ਦੀ ਕਿਰਪਾਲਤਾ ਕਰੀਏ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਸਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅੰਮ੍ਰਿਤ ਮੈਣ, ਮੂਰਤ ਪੰਚ ਪਰਵਾਨ ਪੁਰਖ ਗੁਰ ਅਰਜਨ ਭੇਖੋ ਨੈਣ। ਤੁਮਰੀ ਮਹਿਮਾ ਅਪਰੇ ਅਪਾਰਾ, ਜਾਂ ਕਾ ਲਹਿਓ ਨ ਕਿਨ ਹੋਂ ਪਾਰਾ। ਦੇਵ ਦੇਵ ਰਾਜਨ ਕੇ ਰਾਜਾ, ਦੀਨ ਦਿਆਲ ਗਰੀਬ ਨਿਵਾਜਾ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ। ਹਮਨਾ ਸਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ, ਹਫ਼ਤਾਵਾਰੀ ਦੀਵਾਨ ਵਿੱਚ ਵਿਸ਼ੇਸ਼ ਕਰਕੇ ਪਹੁੰਚੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਗੁਰੂ ਘਰਾਂ ਦੇ ਵਿੱਚ ਅਥਵਾ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਨਾਮ ਬਾਣੀ ਦਾ ਪ੍ਰਵਾਹ ਸ਼ੁਰੂ ਹੋ ਜਾਂਦਾ ਹੈ। ਕਿਹੜੇ ਸਿੱਖ ਦੇ ਵਿੱਚ ਕਿੰਨਾ ਨਿਤਨੇਮ ਦਾ ਬਲ ਮਹਾਰਾਜ ਨੇ ਬਖਸ਼ਿਆ ਉਹ ਗੁਰੂ ਜਾਣੇ, ਗੁਰਸਿੱਖ ਜਾਣ। ਪਰ ਇਹ ਬਾਤ ਪੱਕੀ ਹੈ ਕਿ ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਜੀ ਸਕਦੀ, ਸਿੱਖ ਬਾਣੀ ਬਿਨਾਂ ਨਹੀਂ ਜੀ ਸਕਦੇ। ਸੋ ਅੰਮ੍ਰਿਤ ਵੇਲੇ ਤੋਂ ਕਿਸੇ ਦੇ ਹਿਰਦੇ 'ਚ ਵਾਹਿਗੁਰੂ ਗੁਰ ਮੰਤਰ ਦਾ ਜਾਪ ਹੋਇਆ, ਕਿਸੇ ਹਿਰਦੇ 'ਚ ਮੂਲ ਮੰਤਰ ਦਾ ਜਾਪ ਹੋਇਆ, ਨਿਤਨੇਮ ਦੀਆਂ ਬਾਣੀਆਂ ਸੁਖਣੀ ਸਾਹਿਬ ਵਾਸਾ ਦੀ ਬਾਰ ਅਤੇ ਸਾਰੇ ਗੁਰੂ ਘਰਾਂ ਦੇ ਅੰਦਰ ਆਪਣੀ ਆਪਣੀ ਸਮਰੱਥਾ ਅਨੁਸਾਰ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ। ਇਹੋ ਜਿਹੇ ਗੁਰੂ ਘਰ, ਖੁੱਲੀਆਂ ਬਿਲਡਿੰਗਾਂ, ਖੁੱਲ੍ਹੀ ਪਾਰਕ, ਇਹ ਬਹੁਤੀਆਂ ਸਹੂਲਤ, ਬਹੁਤੇ ਥਾਵਾਂ 'ਤੇ ਇਹੋ ਜਿਹੀਆਂ ਸਹੂਲਤਾਂ ਨਹੀਂ ਹੈ ਜਿਹਾ ਜਿਹਾ ਪਾਰਕ ਲਈ ਗੁਰਦੁਆਰੇ। ਫਿਰ ਲੰਗਰ ਦਾ ਇੰਤਜ਼ਾਮ, ਸੰਗਤਾਂ ਦੇ ਬਹਿਣ ਦਾ ਇੰਤਜ਼ਾਮ, ਸੰਗਤਾਂ ਦੇ ਵਹੀਕਲਾਂ ਦਾ ਇੰਤਜ਼ਾਮ, ਹਰ ਪੱਖ 'ਤੇ ਇਸ ਗੁਰੂ ਘਰ ਦੇ ਸਾਰੀਆਂ ਸਹੂਲਤਾਂ ਤੁਹਾਨੂੰ ਪ੍ਰਾਪਤ ਨੇ। ਅਤੇ ਗੁਰੂ ਘਰ ਦੇ ਵਿੱਚ ਚਿਰੰਕਾਲ ਤੋਂ ਹੀ ਗ੍ਰੰਥੀ ਸਿੰਘ ਸਾਹਿਬਾਨ ਅਤੇ ਰਾਗੀ ਸਿੰਘ ਸਾਹਿਬਾਨ ਅੱਬਲ ਦਰਜੇ ਦੇ ਤੁਹਾਨੂੰ ਕੀਰਤਨ ਦੁਆਰਾ ਨਿਹਾਲ ਕਰਦੇ। ਇੱਥੋਂ ਦੇ ਮੁੱਖ ਗ੍ਰੰਥੀ ਸਿੰਘ ਸਾਹਿਬਾਨ ਜੋ ਇੱਕ ਵਿਦਵਾਨ ਸੱਜਣ, ਤਰਤੀਬ ਅਨੁਸਾਰ ਵਿੱਦਿਆ ਪੜ੍ਹੀ ਹੋਈ ਹੈ। ਰਾਗੀ ਸਿੰਘ ਸਾਹਿਬਾਨ ਉਹ ਆਪਣੀ ਕੀਰਤਨ ਦੀ ਕਲਾ ਵਿੱਚ ਮਾਹਰ ਹਨ। ਭਾਈ ਜਸਵਿੰਦਰ ਸਿੰਘ ਜੀ ਹੁਣੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਵਾਰ ਵਾਰ ਗੋਬਿੰਦ ਦੇ ਗੁਣ ਗਾਉਣ ਦੀ ਗੱਲ ਆਪ ਜੀ ਦੇ ਕੰਨਾਂ 'ਚ ਪੈ ਰਹੀ ਸੀ। ਰਹਿਰਾਸ ਦੇ ਸਮੇਂ ਅਸੀਂ ਇੱਕ ਵਾਰੀ ਹਰ ਰੋਜ਼ ਇਹ ਸ਼ਬਦ ਪੜ੍ਹਦੇ ਹਾਂ, ਕੱਲ੍ਹ ਮੈਂ ਇਹੋ ਪੁੰਨ ਗੁਣ ਗੋਬਿੰਦ ਕਾ। ਗੋਬਿੰਦ ਅਤੇ ਗੁਣ ਦੋ ਸ਼ਬਦ ਨੇ। ਮੇਰਾ ਇਹ ਅੱਜ ਦਾ ਵਿਸ਼ਾ ਨਹੀਂ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਬਾਤ ਜਿੱਥੇ ਤੱਕ ਜਾਣੀ ਚਾਹੀਦੀ ਹੈ ਉੱਥੇ ਅੱਜ ਦੇ ਦੀਵਾਨ ਦੇ ਵਿੱਚ ਮਹਾਰਾਜ ਕਿਰਪਾ ਕਰਨਗੇ ਚਲੀ ਜਾਏਗੀ। ਤੋ ਇਹ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕਿ ਗੋਬਿੰਦ ਸ਼ਬਦ ਵਾਰ ਵਾਰ ਗੁਰਬਾਣੀ 'ਚ ਹੁੰਦਾ ਅਤੇ ਗੁਣ ਸ਼ਬਦ ਵੀ ਵਾਰ ਵਾਰ ਆਉਂਦਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀ। ਅਤੇ ਕਮ ਸੇ ਕਮ ਇੱਕ ਇੱਕ ਪਦ ਨੂੰ ਅਸੀਂ ਅਰਥਾਂ ਦੁਆਰਾ ਸਮਝਦੇ ਜਾਈਏ, ਜਿਵੇਂ ਇੱਕ ਇੱਕ ਬੂੰਦ ਦੇ ਨਾਲ ਸਰੋਵਰ ਪਾਣੀ ਦੇ ਭਰ ਜਾਂਦੇ। ਸਾਡਾ ਅੰਤਸ਼ਕਰਨ ਵੀ ਅਰਥਾਂ ਦੇ ਪਵਿੱਤਰ ਅੰਮ੍ਰਿਤ ਜਲ ਨਾਲ ਭਰ ਜਾਏਗਾ। ਗੋਬਿੰਦ ਦੇ ਅਰਥ ਨੇ ਗੋ ਨਾਮ ਵੇਦਾਂ ਦਾ ਹੈ, ਜੋ ਵੇਦਾਂ ਕਰਕੇ ਗਿਆਨ ਕਰਕੇ ਬਿੰਦ ਜਾਣਨ ਯੋਗ ਹੋ ਗਏ, ਸੋ ਕਹੀਏ ਗੋਬਿੰਦ। ਗੁਣ ਜਿਹੜਾ ਹੈ ਇਹ ਇੱਕ ਸ੍ਰੇਸ਼ਟ ਖੂਬੀ ਦਾ ਨਾਮ ਹੈ। ਉਹ ਕੇਵਲ ਪਰਮਾਤਮਾ ਦੇ ਵਿੱਚ ਨਾ, ਹਰ ਇੱਕ 'ਚ ਨਹੀਂ ਹੈ। ਗੁਣ ਜੋ ਹੈ ਇਹ ਪਰਮਾਤਮਾ ਦੀ ਦਾਤ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਇਹ ਗੁਣ ਉਹਦੇ ਹੱਥ ਵਿੱਚ ਨੇ। ਮੁਕੰਮਲ ਗੁਣ ਤਾਂ ਉਸ ਵਾਹਿਗੁਰੂ ਦੇ ਵਿੱਚ ਨੇ। ਤੂੰ ਗੁਣ ਸਾਗਰ, ਗੁਣਾਂ ਦਾ ਸਮੁੰਦਰ ਹੈ ਉਹ ਗੁਣਾਂ ਦੇ ਸਾਗਰ ਦੇ ਵਿੱਚੋਂ ਕਿਸੇ ਨੂੰ ਇੱਕ ਬੂੰਦ ਮਾਤਰ ਕੋਈ ਗੁਣ ਮਿਲ ਗਿਆ, ਉਹ ਹਉਮੈ ਵਿੱਚ ਆ ਕੇ ਸਮਝਣ ਲੱਗ ਜਾਂਦਾ ਵੀ ਮੈਂ ਗੁਣੀਵਾਨ ਹੈ, ਇਹ ਗੁਣ ਹੈ ਮੇਰੇ ਵਿੱਚ। ਪਰ ਇਹ ਗਲਤੀ ਹੈ, ਜੀਵ ਦੇ ਕੋਲ ਗੁਣ ਹੋ ਹੀ ਨਹੀਂ ਸਕਦਾ। ਜੀਵ ਦੇ ਕੋਲ ਕੀ ਹੋ ਸਕਦਾ? ਜੀਵ ਦੇ ਕੋਲ ਔਗੁਣ ਹੋ ਸਕਦੇ। ਜੀਵ ਔਗੁਣਾਂ ਦਾ ਸਮੁੰਦਰ ਹੈ, ਪਰਮਾਤਮਾ ਗੁਣਾਂ ਦਾ ਸਮੁੰਦਰ ਹੈ। ਇਸ ਕਰਕੇ ਆਪਣੀ ਆਪਣੀ ਜਗ੍ਹਾ ਜਿਹੜੀ ਹੈ ਉਹੀ ਠੀਕ ਹੈ। ਜੇ ਗੁਣਾਂ ਦੇ ਸਾਗਰ ਦੇ ਵਿੱਚੋਂ ਇੱਕ ਬੂੰਦ ਕਿਸੇ ਨੂੰ ਮਿਲ ਗਈ ਤਾਂ ਫਿਰ ਅਭਿਮਾਨ ਨਹੀਂ ਫੁਰਨਾ ਚਾਹੀਦਾ। ਦਾਤ ਪ੍ਰਾਪਤ ਕਰਕੇ ਦਾਤਾ ਵਿਸਰਨਾ ਨਹੀਂ ਚਾਹੀਦਾ। ਇਹ ਕੰਮ ਮਨਮੁੱਖਾਂ ਦਾ ਹੋਏਗਾ, ਦਾਤ ਪਿਆਰੀ ਵਿਸਰਿਆ ਦਾਤਾ। ਉਸ ਦਾਤ ਦੇ ਵਿੱਚ ਦਾਤੇ ਨੂੰ ਦੇਖਣਾ ਹੋਏਗਾ, ਆਪਣੇ ਆਪ ਨੂੰ ਨਿਸ਼ਚਾ ਕਰਨਾ ਹੋਏਗਾ ਕਿ ਹਮ ਅਵਗੁਣ ਭਰੇ ਇੱਕ ਗੁਣ, ਸਾਡੇ 'ਚ ਇੱਕ ਵੀ ਗੁਣ ਨਹੀਂ ਹੈ, ਸਾਰੇ ਔਗੁਣੇ ਔਗੁਣ। ਜੀਵ ਨੂੰ ਆਪਣਾ ਸਥਾਨ ਹਰ ਵਕਤ ਦਿਖਣਾ ਚਾਹੀਦਾ। ਔਗਣੀ ਭਰਿਆ ਸਰੀਰ ਹੈ ਕਿਉਂ ਸੰਤ ਉਹ ਨਿਰਮਲ ਹੋਏ। ਇਹ ਔਗਣਾਂ ਦਾ ਭਰਿਆ ਹੋਇਆ ਸਰੀਰ ਸ਼ੁੱਧ ਹੋਏ ਨਹੀਂ ਸਕਦਾ। ਕਲਯੁੱਗ ਦੇ ਵਿੱਚ ਵੱਡਾ ਪੂਰਨਕ ਵਿਵੇਸ਼ ਦੇ ਗੁਣ ਗਾਉਣ ਦਾ ਹੈ। ਕਿੱਡੀ ਵੱਡੀ ਕਿਰਪਾ ਮਹਾਰਾਜ ਨੇ ਕੀਤੀ ਹੈ ਗੁਰਸਿੱਖਾਂ 'ਤੇ ਕਿ ਕਲਯੁੱਗ ਦਾ ਸਮਾਂ ਹੈ, ਉਸ ਤਰ੍ਹਾਂ ਭਗਤੀ ਹੋ ਨਹੀਂ ਸਕਦੀ। ਮਹਾਰਾਜ ਨੇ ਕੀ ਕੀਤਾ ਹੈ, ਕਲਯੁਗੀ ਜੀਵਾਂ ਦੀਆਂ ਮੰਦ ਬੁੱਧੀਆਂ ਦੇਖੀਆਂ, ਬੁੱਧ ਨਿਰਮਲ ਨਹੀਂ ਹੈ। ਵਿਸ਼ੇ ਵਿਸ਼ੈਣੀ ਬੁੱਧ ਹੈ, ਆਤਮ ਵਿਸ਼ੈਣੀ ਤਾਂ ਕਿਸੇ ਤੱਤ ਬੇਤੇ ਦੀ ਹੈ। ਅਤੇ ਉਮਰਾਂ ਬਹੁਤ ਛੋਟੀਆਂ ਰਹਿ ਗਈਆਂ, ਜੰਜਾਲ ਬਹੁਤੇ ਪੈ ਗਏ। ਇਹੋ ਜਿਹੇ ਸਮੇਂ ਵਿੱਚ ਜੀਵਾਂ ਦੀ ਕਲਿਆਣ ਕਰਨ ਵਾਸਤੇ ਪਰਮੇਸ਼ੁਰ ਨੇ ਆਪ ਹੀ ਗੁਰੂ ਨਾਨਕ ਰੂਪ ਧਾਰਨ ਕਰ ਲਿਆ। ਅਤੇ ਫਿਰ ਆਪਣੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਉਚਾਰਨੀ ਸ਼ੁਰੂ ਕੀਤੀ। ਉਸ ਬਾਣੀ ਦੇ ਵਿੱਚ ਨਿਮਰਤਾ ਪਿਆਰ ਦੇ ਨਾਲ ਇਹ ਕਹਿੰਦੇ ਰਹੇ ਕਿ ਇਹ ਮੇਰੇ ਮਾਲਕ ਦੀ ਬਾਣੀ ਹੈ, ਮੇਰੀ ਨਹੀਂ ਹੈ। ਉਸ ਬਾਣੀ 'ਚ ਪਰਮਾਤਮਾ ਦੀਆਂ ਸਿਫਤਾਂ ਇਉਂ ਗੁੰਦ ਦਿੱਤੀਆਂ ਜਿਵੇਂ ਫੁੱਲਾਂ ਦੇ ਵਿੱਚ ਮਹਿਕ ਸਮਾਈ ਹੁੰਦੀ ਹੈ, ਲੱਕੜਾਂ ਦੇ ਵਿੱਚ ਅੱਗ ਸਮਾਈ ਹੈ, ਦੁੱਧ ਦੇ ਵਿੱਚ ਘੀ ਸਮਾਇਆ ਹੋਇਆ, ਇਉਂ ਗੁਰਬਾਣੀ ਦੇ 'ਚ ਵਾਹਿਗੁਰੂ ਦਾ ਨਾਮ ਸਮਾਇਆ ਹੋਇਆ। ਜਦੋਂ ਕੋਈ ਗੁਰਬਾਣੀ ਪੜ੍ਹੇ, ਜਿਵੇਂ ਦੁੱਧ ਪੀਣ ਵਾਲੇ ਦੇ ਅੰਦਰ ਘੀ ਦੀ ਮਾਤਰਾ ਆਪੇ ਚਲੀ ਜਾਂਦੀ ਹੈ, ਬਾਣੀ ਪੜ੍ਹਨ ਵਾਲੇ ਦੇ ਅੰਦਰ ਨਾਮ ਦੀ ਤਾਸੀਰ ਆਪਣੇ ਆਪ ਹੀ ਅੰਦਰ ਚਲੀ ਜਾਏ। ਇਸ ਕਰਕੇ ਕਲਯੁੱਗ ਦੇ ਵਿੱਚ ਕੀਰਤਨ ਦੀ ਪ੍ਰਧਾਨਤਾ ਹੈ। ਕੀਰਤਨ ਨੂੰ ਮੁੱਖ ਦੱਸਿਆ, ਕਲਯੁੱਗ ਮੈਂ ਕੀਰਤਨ ਪ੍ਰਧਾਨ ਗੁਰਮੁਖ ਜਪੀਆ ਲਾਏ ਧਿਆਨ। ਜਦੋਂ ਸਿੱਖ ਬਾਣੀ ਪੜ੍ਹਨਗੇ ਸੁਣਨਗੇ, ਇਹ ਵੀ ਨਾਮ ਦਾ ਅਭਿਆਸ ਹੋਏਗਾ। ਜਦੋਂ ਗੁਰਸਿੱਖ ਬਾਣੀ ਤੋਂ ਇਲਾਵਾ ਕੀਰਤਨ ਪੜ੍ਹਨਗੇ, ਕੀਰਤਨ ਸੁਣਨਗੇ ਔਰ ਕੀਰਤਨ ਕਰਨਗੇ, ਇਹ ਵੀ ਬੰਦਗੀ ਹੋਏਗੀ। ਜਦੋਂ ਗੁਰਬਾਣੀ ਦੀ ਕਥਾ ਹੋਏਗੀ, ਇਹ ਤਵੇ ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਤੁਕਲਤ ਪਾਰ ਬ੍ਰਹਮ ਹੋਆ ਸਹਾਈ। ਜਿਹੜੇ ਜੀਵਾਂ ਦੀ ਪਰਮੇਸ਼ੁਰ ਸਹਾਇਤਾ ਕਰਨੀ ਚਾਹੁੰਦਾ ਹੈ, ਉਹਨਾਂ ਨੂੰ ਕਥਾ ਕੀਰਤਨ ਲਈ ਸਮਾਂ ਬਖਸ਼ਦਾ ਹੈ। ਇਹ ਦਾਤ ਹੈ, ਇਹ ਹਰ ਇੱਕ ਨੂੰ ਨਹੀਂ ਮਿਲ ਸਕਦੀ। ਜਿਹਦੇ ਜਦੋਂ ਭਾਗ ਜਾਗਣਗੇ ਉਦੋਂ ਸੰਗਤ ਵਿੱਚ ਆਏਗਾ। ਮੰਦ ਭਾਗੀ ਤੇਰੋ ਦਰਸ਼ਨ ਨਾ ਹੈ, ਮੰਦੇ ਭਾਗਾਂ ਵਾਲਿਆਂ ਨੂੰ ਗੁਰੂ ਦੇ ਦਰਸ਼ਨ ਕਿੱਥੇ ਪ੍ਰਾਪਤ ਹੋਣਗੇ, ਕਦਾ ਚਿੱਤ ਨਹੀਂ। ਸੋ ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤੋਂ ਸੁਖਦਾਈ। ਗੁਰੂ ਕਿਰਪਾ ਕਰੇ, ਹੁਣ ਜਿਹੜੇ ਸਰੋਤੇ ਨਿੱਤ ਲਗਾਤਾਰ ਲੜੀਵਾਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਸੰਗ ਸੁਣਦੇ ਆ ਰਹੇ ਹਾਂ, ਅਤੇ ਭਾਵੇਂ ਖਿੱਚ ਖਿਚਾ ਕਰਕੇ ਸੰਖੇਪ ਤੋਂ ਸੰਖੇਪ ਕਰਕੇ ਇੱਕ ਦਿਨ ਦੇ ਵਿੱਚ ਵੀ, ਇੱਕ ਘੰਟੇ ਵਿੱਚ ਵੀ, ਅੱਧੇ ਘੰਟੇ ਵਿੱਚ ਵੀ, 15-20 ਮਿੰਟਾਂ ਵਿੱਚ ਵੀ, ਪਰ ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਏ। ਆਪਣੇ ਕੋਲ ਵਕਤ ਸੀ, ਸ਼ਹੀਦੀ ਵਾਲੇ ਦਿਨ ਆਪਾਂ ਸੰਖੇਪ ਨਾਲ ਗੱਲ ਕਰ ਲਈ। ਉਹ ਤੋਂ ਬਾਅਦ ਸੋਚਿਆ ਵੀ ਕਥਾ ਹੀ ਕਰਨੀ ਹੈ, ਕਿਉਂ ਨਾ ਗੁਰੂ ਅਰਜਨ ਦੇਵ ਜੀ ਦੀ ਜੀਵਨ 'ਤੇ ਕੀਤੀ ਜਾ। ਔਰ ਫਿਰ ਤੁਹਾਡੇ ਵਿੱਚ ਵਿਦਵਾਨ ਸੱਜਣ ਬੈਠੇ ਨੇ, ਭਾਈ ਸੁਖਿੰਦਰ ਸਿੰਘ ਜੀ ਵਰਗੇ, ਜਿਹੜੇ ਕਾਵਿ ਰਚਨਾ ਦੇ ਵੀ ਧਨੀ ਹੈ, ਅਤੇ ਉਹਨਾਂ ਨੇ ਅੱਖਰ ਅੱਖਰ ਕਥਾ ਦਾ ਸੁਣਿਆ ਅਤੇ ਸੁਣ ਕੇ ਆਨੰਦ ਜ਼ਾਹਰ ਕੀਤਾ ਵੀ ਮੈਂ ਬੜਾ ਆਨੰਦ ਆਇਆ ਮੇਰੇ ਸੁਣਾਉਣ ਦਾ, ਸਮਾਂ ਸਫਲ ਹੋ ਗਿਆ ਕਿ ਜੋ ਗੁਰਸਿੱਖਾਂ ਦੀਆਂ ਅਸੀਸਾਂ ਇਸਦੀਆਂ ਮਿਲਦੀਆਂ। ਗੁਰੂ ਦੇ ਇਤਿਹਾਸ ਵਿੱਚ ਜੋ ਗੁਲਝਣਾਂ ਨਾ, ਆਪਾਂ ਉਹਨਾਂ ਨੂੰ ਵੀ ਨਾਲ ਨਾਲ ਖੋਲ੍ਹਣ ਦਾ ਯਤਨ ਕੀਤਾ ਕਿ ਇਤਿਹਾਸ ਦੇ ਵਿੱਚ ਆਹ ਲਿਖਿਆ ਗਿਆ, ਬਈ ਇਹ ਕਿਉਂ ਲਿਖਿਆ ਗਿਆ, ਇਹ ਭੁਲੇਖਾ ਕਿੱਥੋਂ ਪਿਆ, ਕਿਹਨੇ ਪਾਇਆ, ਇਹ ਕੁਛ ਪਿੱਛੇ ਹੋ ਚੁੱਕਾ ਹੈ, ਹੁਣ ਆਪਾਂ ਨੂੰ ਦੁਬਾਰੇ ਦੁਹਰਾਉਣ ਦੀ ਲੋੜ ਨਹੀਂ। ਇਹਨੂੰ ਹੁਣ ਤਾਂ ਆਪਾਂ ਸਿਰਫ ਅੱਗੇ ਚੱਲਣਾ ਹੈ। ਜਹਾਂਗੀਰ ਪੂਰੀ ਚਲਾਕੀ ਦੇ ਨਾਲ ਉਹ ਸ਼ਤਰੰਜ ਦੀ ਬਾਜ਼ੀ ਖੇਡ ਗਿਆ, ਰਾਜਨੀਤੀ ਦੀ ਬਾਜ਼ੀ, ਲੋਕਾਂ ਦੇ ਅੱਖਾਂ 'ਚ ਘਟਾ ਪਾ ਗਿਆ। ਗੁਰੂ ਸਭ ਕੁਝ ਜਾਣਦੇ, ਅੰਤਰਜਮੀ ਸਭ ਕੁਝ ਜਾਣਦੇ, ਅਤੇ ਗੁਰੂ ਸਾਹਿਬ ਨੂੰ ਚੰਦੂ ਆਪਣੇ ਘਰ ਲੈ ਕੇ ਜਾਂਦਾ। ਖੂਹ ਵਾਲੀ ਹਵੇਲੀ ਸੀ ਜਿਹੜੀ ਨਾ ਚੰਦੂ ਦੀ, ਖੂਹ ਵਾਲੀ ਹਵੇਲੀ ਵੱਜਦੀ ਸੀ, ਉਹ ਰਾਜੇ ਲਾਲ ਸਿੰਘ ਦੇ ਮਹਿਲਾਂ ਦੇ ਨਾਲ ਹੀ ਹੈ। ਉੱਥੇ ਮਹਾਰਾਜ ਸਾਹਿਬ ਜੀ ਨੂੰ ਡਿਊਟੀ ਦੇ ਵਿੱਚ ਸਿੱਖਾਂ ਨੂੰ ਅਲੱਗ ਕੈਦ ਕਰ ਦਿੱਤਾ, ਡਿਊਟੀ ਤੋਂ ਅੱਗੇ ਗੁਰੂ ਸਾਹਿਬ ਦੇ ਨਾਲ ਸਿੱਖਾਂ ਨੂੰ ਨਹੀਂ ਜਾਣ ਦਿੱਤਾ। ਉਹਦਾ ਨਿਸ਼ਾਨਾ ਕੇਵਲ ਗੁਰੂ 'ਤੇ ਹੈ, ਬਾਦਸ਼ਾਹ ਦਾ ਹੁਕਮ ਸਿੱਖਾਂ ਨੂੰ ਮਾਰਨ ਦਾ ਨਹੀਂ ਹੈ, ਉਹ ਆਪਣੇ ਆਗਿਆ ਦੇ ਵਿੱਚ ਚੱਲ ਰਿਹਾ। ਫਾਰਸੀ ਦੀ ਚਾਗਾ ਮਾਲਕ ਨੂੰ ਕਹਿੰਦੇ। ਸਿੱਖ ਚਾਹੁੰਦੇ ਸੀ ਕਿ ਕਮ ਸੇ ਕਮ 5 ਸਿੱਖ ਹਰ ਵਕਤ ਗੁਰੂ ਦੇ ਨਾਲ ਰਹਿੰਦੇ ਹੈ। ਅਸੀਂ ਅੰਮ੍ਰਿਤਸਰ ਤੋਂ ਨਾਲ ਆਏ ਹਾਂ, ਹਰ ਵਕਤ ਨਾਲ ਰਹੇ, ਤੁਸੀਂ ਪਰੇ ਕਿਉਂ ਕਰਦੇ ਹੋ? ਕਹਿੰਦੇ ਨਹੀਂ, ਹੁਕਮ ਹੈ। ਉਹਨਾਂ ਨੂੰ ਉੱਥੇ ਜੇਲ੍ਹ ਵਿੱਚ ਬੰਦ ਕਰ ਦਿੱਤੇ ਅਤੇ ਗੁਰੂ ਸਾਹਿਬ ਨੂੰ ਕਲਿਆਂ ਨੂੰ ਲਿਜਾ ਕੇ, ਹੁਣ ਪਹਿਲੀ ਰਾਤ ਹੈ ਇਹ, ਮੁੜ ਕੇ ਉਹਨੇ ਆਪਣੀ ਉਹੀ ਗੱਲ ਦੁਹਰਾਈ ਕਿ ਦੇਖੋ ਜੀ, ਜੇ ਤੁਸੀਂ ਮੁਹੰਮਦ ਸਾਹਿਬ ਦੀ ਤਾਰੀਫ ਲਿਖਦੇ ਹੋ, ਉਹ ਵੀ ਤਾਂ ਇੱਕ ਪੈਗੰਬਰ ਹੀ ਨਾ। ਮੁਹੰਮਦ ਸਾਹਿਬ ਦੀ ਤਾਰੀਫ ਦੇ ਦੋ ਅੱਖਰ ਲਿਖਦੇ ਹੋ, ਜਹਾਂਗੀਰ ਬਾਦਸ਼ਾਹ ਦੀ ਤਾਰੀਖ ਲਿਖਦੇ ਹੋ ਕਿ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ ਉਦੋਂ ਦਿੱਲੀ ਦੇ ਤਖ਼ਤ 'ਤੇ ਜਹਾਂਗੀਰ ਬਾਦਸ਼ਾਹ ਦੀ ਪਾਤਸ਼ਾਹੀ ਹੈ, ਇੰਨੇ ਅੱਖਰ ਲਿਖਣੇ। ਮਹਾਰਾਜ ਕਹਿੰਦੇ ਤਾਂ ਕਾਫ਼ੀ ਨੇ, ਇੱਕ ਅੱਖਰ ਵੀ ਨਹੀਂ ਲਿਖਿਆ ਜਾ ਸਕਦਾ, ਇਹ ਤਾਂ ਅੱਖਰ ਹੀ ਕਾਫ਼ੀ ਜਿਹੜੇ ਤੂੰ ਗਏ। ਜੋ ਕੁਛ ਲਿਖਿਆ ਗਿਆ ਹੈ, ਜੋ ਕੁਛ ਬੋਲਿਆ ਗਿਆ ਹੈ, ਭਾਵੇਂ ਪਹਿਲੇ ਜਾਮੇ, ਦੂਜੇ, ਤੀਜੇ, ਚੌਥੇ ਜਾਂ ਪੰਜਵੇਂ ਜਾਮੇ 'ਚ ਜੋ ਗੁਰੂ ਬੋਲਿਆ ਹੈ, ਜਿਉਂ ਬੁਲਾਵ ਹੈ ਤਿਉਂ ਬੋਲ ਰਹੇ ਸਵਾਮੀ, ਕੁਦਰਤ ਕਬਨ ਹਮਾਰ ਹਾਂ, ਆਪੋ ਬੋਲ ਨਾ ਜਾਣਦਾ, ਮੈਂ ਆਪਣੇ ਆਪ ਬੋਲਣਾ ਨਹੀਂ ਜਾਣਦਾ, ਮੈਂ ਕਹਿਆ ਸਭ ਹੁਕਮਾਂ ਜੀਓ, ਇਹ ਪਰਮਾਤਮਾ ਦਾ ਹੁਕਮ ਕਿਹਾ ਮੈਂ ਤਾਂ ਚੰਦੂ, ਤੂੰ ਵਾਰ ਵਾਰ ਕਿਉਂ ਐਸਾ ਕਹੀ ਜਾਂਦਾ? ਇਹ ਗੱਲ ਹੋਣੀ ਹੁੰਦੀ ਤਾਂ ਬਾਦਸ਼ਾਹ ਦੇ ਰੂਬਰੂ ਸਾਹਮਣੇ ਉੱਥੇ ਮੈਂ ਸਵੀਕਾਰ ਕਰ ਲੈਂਦਾ, ਇਹ ਹੋ ਨਹੀਂ ਸਕਦੀ। ਐਸਾ ਤਾਂ ਮੇਰਾ ਸਿੱਖ ਵੀ ਕਦੀ ਸਵੀਕਾਰ ਨਹੀਂ ਕਰੇਗਾ, ਮੈਂ ਤਾਂ ਕੀ ਸਵੀਕਾਰ ਕਰਨਾ? ਕਹਿੰਦੇ ਜੀ ਦੇਖ ਲਓ, ਅਤੇ ਨਹੀਂ ਤਾਂ ਸਜਾਵਾਂ ਕਰੜੀਆਂ ਤੋਂ ਕਰੜੀਆਂ ਹੋਣਗੀਆਂ, ਮੇਰੀ ਧੀ ਦਾ ਰਿਸ਼ਤਾ ਮਨਜ਼ੂਰ ਕਰ ਲਓ, ਗੱਲ ਆਪਣੀ ਵੀ ਕਰ ਦੇ ਨਾਲ, ਅਤੇ ਜੇ ਤੁਸੀਂ ਜ਼ੁਰਮਾਨਾ ਨਹੀਂ ਦੇਣਾ, ਮੈਂ ਜ਼ੁਰਮਾਨਾ ਮਾਫ ਕਰਾ ਦਿਆਂਗਾ। ਤੁਸੀਂ ਮੁਹੰਮਦ ਸਾਹਿਬ ਦੀ ਤਾਰੀਫ ਲਿਖਦੇ ਹੋ ਜਾਂ ਫਿਰ ਇਸਲਾਮ ਦੇ ਵਿੱਚ ਆਉਣਾ, ਇੱਕ ਹਿੰਦੂਆਂ ਦੇ ਘਰ ਜਨਮ ਲੈ ਕੇ ਲਾਹਨਤ ਹੈ ਐਸੇ ਦੁਰਾਚਾਰੀ ਪੁਰਸ਼ ਨੂੰ, ਆਪਣੇ ਧਰਮ ਦਾ ਵੀ ਖਿਆਲ ਨਹੀਂ ਕੀਤਾ, ਇਸਲਾਮ ਲਈ ਇੰਨਾ ਚਾ ਪੁਰਸ਼ ਬਣ ਗਿਆ। ਮਹਾਰਾਜ ਕਹਿੰਦੇ ਚੰਦੂ, ਕੌੜਾ ਬੋਲ ਨਹੀਂ ਪਾਉਂਦਾ। ਗੁਰੂ ਅਰਜਨ ਦੇਵ ਜੀ ਉਹਨਾਂ ਹਾਲਾਤਾਂ 'ਚ ਵੀ ਕੌੜਾ ਸ਼ਬਦ ਆਪਣੇ ਦੁਸ਼ਮਣ ਨੂੰ ਨਹੀਂ ਬੋਲੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰ, ਮਿੱਠੇ ਬੋਲ ਬੋਲਦੇ। ਮਹਾਰਾਜ ਕਹਿੰਦੇ ਚੰਦੂ, ਤੇਰੀ ਲੜਕੀ ਦੇ ਨਾਲ ਮੈਨੂੰ ਕੋਈ ਨਫ਼ਰਤ ਨਹੀਂ, ਤੇਰੇ ਹੰਕਾਰ ਦੇ ਬੋਲ ਹੀ ਤੇਰੀ ਧੀ ਦੇ ਰਿਸ਼ਤੇ ਵਿੱਚ ਰੁਕਾਵਟ ਬਣੇ ਹੈ, ਕਿਸੇ ਦਾ ਕਸੂਰ ਨਹੀਂ। ਤੂੰ ਕਿਹਾ ਚਵਾਰੇ ਦੀ ਟਮੋਰੀ ਨੂੰ ਲਾ ਦਿੱਤੀ, ਮੇਰੀ ਸੰਗਤ ਨੇ ਫੈਸਲਾ ਕਰ ਲਿਆ, ਗੁਰੂ ਕੀ ਸੰਗਤ ਦਾ ਕੀਤਾ ਹੋਇਆ ਫੈਸਲਾ ਮੈਂ ਸਵੀਕਾਰ ਕਰਦਾ। ਸੰਗਤ ਪਰਮੇਸ਼ਰ ਦਾ ਰੂਪ ਹੈ, ਵਿੱਚ ਸੰਗਤ ਹਰ ਪੁਰਬ ਵਰਤਦਾ, ਪਰਮੇਸ਼ਰ ਸੰਗਤ ਵਿੱਚ ਵਰਤ ਰਿਹਾ, ਇਸ ਕਰਕੇ ਚੰਦੂ ਇਹ ਨਹੀਂ ਹੋ ਸਕਦੀ ਗੱਲ, ਰਿਸ਼ਤਾ ਤਾਂ ਸੰਗਤ ਨੇ ਨਾ ਮਨਜ਼ੂਰ ਕੀਤਾ। ਔਰ ਫਿਰ ਉਹ ਸਮਾਂ ਬੀਤ ਗਿਆ, ਹੁਣ ਮੈਂ ਆਪਣੇ ਬੇਟੇ ਦੀ ਸ਼ਾਦੀ ਕਰ ਚੁੱਕਾ, 3 ਸਾਲ ਹੋ ਗਏ, ਅਤੇ ਹੁਣ ਵੀ ਅਜੇ ਤੂੰ ਰੱਟ ਲਾਈ ਜਾਂਦਾ, ਨਹੀਂ ਜੀ, ਕਈ ਕਈ ਵਿਆਹ ਹੁੰਦੇ ਆ ਰਾਜਿਆਂ ਮਹਾਰਾਜਿਆਂ ਦੇ, ਗੁਰੂ ਘਰ ਵੀ ਤਾਂ ਬਾਦਸ਼ਾਹ ਦਾ ਘਰ ਹੈ, ਅਤੇ ਐਸਾ ਹੋ ਸਕਦਾ ਹੈ? ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਹੋਏਗਾ। ਤੇਰੀ ਲੜਕੀ ਦਾ ਰਿਸ਼ਤਾ ਜਿਸ ਗੁਰਸਿੱਖ ਦੀ ਲੜਕੀ ਦਾ ਹੋਣਾ ਸੀ ਉਹ ਹੋ ਚੁੱਕਾ, ਮੇਰੇ ਘਰ ਨੂੰ ਆ ਚੁੱਕੀ ਹੈ, ਮੈਨੂੰ ਹੋਰ ਦੂਸਰੀ ਨੂੰਹ ਦੀ ਲੋੜ ਨਹੀਂ, ਹੋਰ ਘਰ ਕੀ ਕਰਨਾ ਚਾਹੁੰਦੇ? ਕਹਿੰਦਾ ਜੀ ਜੇ ਤੁਸੀਂ ਨਾ ਮੰਨੇ ਤਾਂ ਫਿਰ ਕਰੜੀ ਸਜ਼ਾ ਹੋਏ। ਮਹਾਰਾਜ ਕਹਿੰਦੇ ਦੇਖ, ਆਪਣਾ ਧਰਮ ਸਭ ਨੂੰ ਪਿਆਰਾ ਹੈ, ਆਪਣੇ ਧਰਮ ਦੇ ਵਿੱਚ ਹਿੰਦੂਆਂ ਨੂੰ ਵੀ ਪੱਕਾ ਰਹਿਣਾ ਚਾਹੀਦਾ, ਮੁਸਲਮਾਨਾਂ ਨੂੰ ਵੀ ਪੱਕਾ ਰਹਿਣਾ ਚਾਹੀਦਾ, ਸਿੱਖਾਂ ਨੂੰ ਵੀ ਪੱਕਾ ਰਹਿਣਾ ਚਾਹੀਦਾ। ਜਦੋਂ ਮੌਤ ਆਵੇ ਤਾਂ ਮਰਨ ਵਾਲੇ ਦਾ ਧਰਮ ਪਰਿਵਰਤਨ ਨਾ ਹੋਇਆ ਹੋਵੇ, ਮੌਤ ਤਾਂ ਫਿਰ ਵੀ ਆ ਜਾਣੀ ਹੈ। ਇਸ ਕਰਕੇ ਮੈਂ ਤਾਂ ਆਪਣੇ ਸਿੱਖਾਂ ਨੂੰ ਧਰਮ 'ਚ ਪੱਕਿਆਂ ਰਹਿਣ ਦਾ ਉਪਦੇਸ਼ ਦੇਣਾ, ਅਤੇ ਤੂੰ ਇਹ ਵਾਰ ਵਾਰ ਖੇਚਲ ਨਾ ਕਰ ਸ਼ਬਦਾਂ ਕਹਿਣ ਦੀ, ਇੱਥੇ ਕੁਛ ਨਹੀਂ ਹੋਣ ਵਾਲਾ। ਕਹਿੰਦਾ ਜੀ ਗੱਲੀ ਗੱਲਾਂ ਬਹੁਤ ਸੌਖੀਆਂ ਹੁੰਦੀਆਂ ਹਨ ਕਰਨੀਆਂ, ਜਦੋਂ ਆਮ ਬਣ ਬਿਨਾ ਨਿਭਾਉਣਾ ਬੜਾ ਔਖਾ ਹੈ। ਮਹਾਰਾਜ ਕਹਿੰਦੇ ਚੰਦੂ ਕਰਤਾਰ ਨਿਭਾਏਗਾ। ਕਹਿਣ ਲੱਗਾ ਠੀਕ। ਪਹਿਰੇਦਾਰ ਨੂੰ ਕਹਿੰਦਾ ਵੀ ਤੁਹਾਨੂੰ ਹੁਕਮ ਹੈ ਕਿ ਇਹਨਾਂ ਨੂੰ ਸੌਣ ਨਹੀਂ ਦੇਣਾ, ਪਹਿਲੀ ਸਜ਼ਾ ਸੁਣਾਉਣ ਲੱਗੇ, ਸੌਣ ਨਹੀਂ ਦੇਣਾ, ਅਨਿੰਦਰੇ ਰੱਖਣਾ ਹੈ। ਦੂਸਰਾ, ਗਰਮੀ ਦੀ ਰੁੱਤ ਹੈ, ਇਹਦੇ 'ਚ ਹਰ ਇੱਕ ਨੂੰ ਪਿਆਸ ਲੱਗਦੀ, ਜੇ ਗੁਰੂ ਨੂੰ ਪਿਆਸ ਲੱਗੇ ਪਾਣੀ ਨਹੀਂ ਦੇਣਾ, ਰੋਟੀ ਮੰਗੇ ਗੁਰੂ ਰੋਟੀ ਨਹੀਂ ਦੇਣੀ, ਪਹਿਰਾ ਬਦਲਦਾ ਜਾਏਗਾ, ਅਨਿੰਦਰਾ ਰੱਖਣਾ ਹੈ। ਅਤੇ ਫਿਰ ਨਾਲ ਪਹਿਰੇਦਾਰਾਂ ਨੇ ਇੱਕ ਹੋਰ ਹਦਾਇਤ ਵੀ ਕਰ ਦਿੱਤੀ ਜੋ ਇਤਿਹਾਸ ਦੇ ਪੰਨਿਆਂ 'ਤੇ ਲਿਖੀ ਹੋਈ, ਜੇ ਗੁਰੂ ਪਾਣੀ ਮੰਗੇ ਤਾਂ 1,00,000 ਰੁਪਈਆ ਲੈ ਕੇ ਪਾਣੀ ਪੀਣ ਦੀ ਆਗਿਆ ਦੇਣੀ, ਪਾਣੀ ਦੇ ਦੇਣਾ ਪਰ 1,00,000 ਰੁਪਈਆ ਲੈਣਾ। ਜੇ ਖਾਣ ਵਾਸਤੇ ਕੁਛ ਮੰਗੇ ਰੋਟੀ ਤਾਂ 1,00,000 ਰੁਪਈਆ ਲੈ ਕੇ ਰੋਟੀ ਦੇਣੀ, ਜੇ ਆਰਾਮ ਕਰਨ ਵਾਸਤੇ ਇੱਛਾ ਧਾਰਨ ਕਰੇ ਤਾਂ 1,00,000 ਰੁਪਈਆ ਲੈ ਕੇ ਸੌਣ ਦੇਣਾ। ਇਸ ਬੇਈਮਾਨ ਦੀ ਸੁਰਤ ਕਿੱਥੇ ਖੜੀ ਹੈ? ਬੀਬੀ ਉਹ ਚੁੱਪ ਕਰਕੇ ਬੈਠਣਾ, ਭਾਈ ਆਹ ਨਾ ਕਰੋ, ਕੰਨਾ ਫੁੱਸੀ ਜੀ, ਚੰਗਾ ਨਹੀਂ ਹੈ ਸੰਗਤ ਵਿੱਚ। ਸੋ ਇਸ ਕਰਕੇ 3,00,000 ਰੁਪਈਆ ਜੇ ਗੁਰੂ ਦੇ ਜ਼ਰਮਾਨੇ ਦਾ ਹੋ ਜਾਏਗਾ, 1,00,000 ਮੈਂ ਰੱਖ ਲੂੰਗਾ, ਇਹਦੇ 'ਚ ਵੀ ਵਪਾਰ ਕਰ ਰਿਹਾ ਹੈ, 1,00,000 ਮੈਂ ਰੱਖ ਲਵਾਂਗਾ, 2,00,000 ਬਾਦਸ਼ਾਹ ਨੂੰ ਦੇ ਦਿਓ। ਬੀਬੀ ਉਹ ਬੇਨਤੀ ਹੋਈ ਹੈ, ਬੇਨਤੀ ਹੋਈ, ਬਸ ਹੋਰ ਨਹੀਂ ਕੀ, ਇਹਦੇ 'ਚ ਨਾ ਤਕਰੀਬਨ ਅਤੇ ਵੀ 1,00,000 ਰੁਪਈਆ ਮੈਨੂੰ ਬਚ ਜਾਏਗਾ, 2,00,000 ਬਾਦਸ਼ਾਹ ਦੇ ਦਿਓ। ਸਵੇਰ ਦੇ ਵਕਤ ਆਉਂਦਾ ਹੈ, ਜਦੋਂ ਸਵੇਰ ਦੇ ਵਕਤ ਆਇਆ, ਪਹਿਰੇਦਾਰਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਗੁਰੂ ਤਾਂ ਅੱਗੇ ਨਾਲੋਂ ਵੀ ਚੜ੍ਹਦੀ ਕਲਾ 'ਚ ਹੋਏ। ਚੰਦੂ ਨੇ ਆਪਣੀ ਹਾਰ ਦੇਖੀ, ਗੁਰੂ ਦੀ ਦ੍ਰਿੜਤਾ ਦੇ ਵਿੱਚ, ਗੁਰੂ ਦੇ ਦ੍ਰਿੜਤਾ ਦੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੇਖਦਾ, ਇਹਨੂੰ ਮਹਿਸੂਸ ਹੁੰਦਾ ਵੀ ਮੈਂ ਹਾਰ ਰਿਹਾ। ਫਿਰ ਆ ਕੇ ਅਤੇ ਗੁਰੂ ਸਾਹਿਬ ਨੇ ਤਾਂ ਆਪਣੇ ਪਿਤਾ ਮਹਾਰਾਜ ਦੀ ਅੰਮ੍ਰਿਤਮਈ ਬਾਣੀ 'ਤੇ ਅਮਲ ਕੀਤਾ ਹੋਇਆ, ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ 'ਤੇ ਆਏ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਬਣਾਈ। ਗੁਰੂ ਤਾਂ ਇੱਥੇ ਖੜਾ। ਚੰਦੂ ਨੇ ਆ ਕੇ ਉਹੀ ਫਿਰ ਰੱਟ ਲਾਈ, ਗੁਰੂ ਨੇ ਕਿਹਾ ਵਾਰ ਵਾਰ ਕਹਿਣ ਦਾ ਕੋਈ ਫਾਇਦਾ ਹੈ? ਚੰਦ ਸੂਰਜ ਨਾਸ ਹੋ ਸਕਦੇ ਨੇ, ਪਹਾੜ ਆਪਣੀ ਥਾਂ 'ਤੇ ਹਿੱਲ ਸਕਦਾ ਹੈ, ਪਾਣੀ ਆਪਣੀ ਥਾਂ 'ਤੇ ਸੁੱਕ ਸਕਦਾ ਹੈ, ਗਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ, ਪਰ ਕੀਤਾ ਬਚਨ ਅਟਲ ਰਹੇ। ਇਹ ਯਾਦ ਰੱਖੀ, ਅੰਡ ਵਿਨਾਸੀ, ਜੇਰ ਵਿਨਾਸੀ, ਇਹ ਸਾਰੇ ਨਾਸ ਹੋ ਸਕਦੇ ਨੇ, ਪਰ ਇਹ ਬਚਨ ਅਚਲ ਰਹੇ। ਫਿਰ ਇਹ ਖਿੱਚ ਗਿਆ। ਫਿਰ ਅਗਲੀ ਸਵੇਰੇ ਨੇ ਦਿਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਉਹ ਤਸ਼ੱਦਦ ਕੀਤਾ ਜਿਹੜਾ ਕਹਿਣ ਦੇ ਵਿੱਚ ਵੀ ਔਖਾ ਲੱਗ ਰਿਹਾ, ਸੁਣਡ ਵੀ ਜੀ ਗੁਰਸਿੱਖਾਂ ਨੂੰ ਔਖਾ ਲੱਗਦਾ, ਬੇਚੈਨੀ ਪੈਦਾ ਕਰਦਾ ਹੈ। ਹਾਂ, ਜਿਹਦੇ ਅੰਦਰ ਦਰਦ ਹੀ ਨਹੀਂ ਰਾਈ ਜਿੰਨਾ, ਉਹਦੇ ਵਾਸਤੇ ਤਾਂ ਇੱਕ ਆਮ ਗੱਲ ਹੈ। ਉਹਦੇ ਵਾਸਤੇ ਕੀ ਹੈ, ਜਾ ਕੇ ਅੰਦਰ ਦਰਦ ਨਾ ਪਾਈ, ਸੁਗਤ ਜਾਂਦੇ ਪੀਰ ਭਰਾਈ, ਉਹਨੂੰ ਕੀ ਹੈ, ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ, ਉਹਦੇ ਵਾਸਤੇ ਤਾਂ ਇੱਕ ਮਾਮੂਲੀ ਗੱਲ ਹੈ। ਮਹਾਰਾਜ ਸਾਹਿਬ ਅਡੋਲ ਰਹੇ, ਚੰਦੂ ਨੇ ਹੁਕਮ ਦਿੱਤਾ ਕਿ 33 ਤਵੀ ਦੇ ਉੱਤੇ ਗੁਰੂ ਨੂੰ ਖੜਾਇਆ ਜਾਵੇ। ਬਿਠਾਉਣ ਦੀ ਗੱਲ ਬਾਅਦ 'ਚ ਆਉਂਦੀ ਹੈ। ਇਹ ਹੁਕਮ ਸੁਣਦਿਆਂ ਕਿਸੇ ਨਾ ਕਿਸੇ ਤਰੀਕੇ ਨਾਲ ਭਾਈ ਪਿਰਾਣਾ ਜੀ ਉਹਨਾਂ ਪੰਜਾਂ ਦੇ ਵਿੱਚ ਹੈ, ਭਾਈ ਬਿਧੀ ਚੰਦ ਵੀ ਸਾਥ ਨੇ, ਉਹਨੇ ਕਿਹਾ ਜਿੰਨਾ ਚਿਰ ਮੇਰਾ ਸਰੀਰ ਕਾਇਮ ਹੈ ਉਨੀ ਦੇਰ ਤੱਕ ਗੁਰੂ ਨੂੰ 33 ਵਾਰ ਨਾ ਲੱਗੇ। ਜੇ ਗੁਰੂ ਆਪਣੇ ਸਿੱਖ ਨੂੰ 33 ਵਾਰ ਨਹੀਂ ਲੱਗਣ ਦਿੰਦਾ, ਮੈਂ ਦੌੜ ਕੇ ਜਾ ਕੇ ਆਪਣੇ ਦੋਨੇ ਹੱਥ ਤਵੇ ਦੇ ਉੱਤੇ ਰੱਖਦਿਆਂ, ਜਿਹੜੀ ਵੱਡੀ ਤਵੀ ਹੈ, ਅਤੇ ਗੁਰੂ ਅਰਜਨ ਦੇਵ ਜੀ ਦੇ ਚਰਨ ਮੇਰੇ ਹੱਥਾਂ 'ਤੇ ਰਹਿਣਗੇ, ਮੇਰੇ ਹੱਥ ਸੜ ਜਾਣਗੇ, ਕੋਈ ਬਾਤ ਨਹੀਂ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ। ਪਰ ਐਸਾ ਹੋ ਨਹੀਂ ਪਾਇਆ। ਸਿੱਖ ਆਉਣ ਲੱਗਿਆ ਤਾਂ ਉਹਨਾਂ ਨੂੰ ਸੋਟਿਆਂ ਦੀ ਮਾਰ, ਸਿੱਖਾਂ ਦੇ ਉੱਤੇ ਤਸ਼ੱਦਦ ਕਰ ਦਿੱਤਾ, ਡਾਂਗਾਂ ਮਾਰੀਆਂ। ਮਹਾਰਾਜ ਉੱਥੇ ਬੈਠੇ ਬੋਲ ਕੇ ਕਹਿੰਦੇ, ਪ੍ਰਾਣਾ ਜੀ ਹੁਕਮ ਵਿੱਚ ਰਹੋ, ਤੁਹਾਡੇ 'ਤੇ ਮਾਰ ਪੈਂਦੀ, ਮੇਰੇ ਤੋਂ ਜਰ ਨਹੀਂ ਹੁੰਦੀ। ਇਹ ਠੀਕ ਹੈ ਵੀ ਮੇਰੀ ਤਕਲੀਫ ਤੁਹਾਨੂੰ ਪਹੁੰਚ ਰਹੀ ਹੈ, ਗੁਰੂ ਅਤੇ ਸਿੱਖ ਦੀ ਅਭੇਤ ਹੈ, ਪਰ ਪਾਣੀ ਵਿੱਚ ਰਹੋ, ਇਹ ਹਰਕਤ ਨਹੀਂ ਕਰਨੀ। ਅਕਾਲ ਪੁਰਖ ਦਾ ਹੁਕਮ ਇਸੇ ਤਰ੍ਹਾਂ ਹੈ, ਵਰਤਣ ਦਿਓ। ਮਹਾਰਾਜ ਸਾਹਿਬ ਜੀ 33 ਤਵੀ 'ਤੇ ਖੜਾਏ ਗਏ, ਸੀਸ ਵਿੱਚ ਰੇਤ ਪਾਇਆ ਗਿਆ ਗਰਮ, ਸਰੀਰ ਦੇ ਉੱਤੇ ਬਰੂਹੇ ਪੈ ਗਏ। ਜਦੋਂ ਫਿਰ ਵੀ ਨਾ ਮੰਨੇ, ਅਗਲਾ ਦਿਨ ਫਿਰ ਚੜ੍ਹਦਾ ਹੈ। ਚੰਦੂ ਕਹਿੰਦੇ ਜੇ ਨਹੀਂ ਮੰਨੇ ਤਾਂ ਪਾਣੀ ਦੇ 'ਚ ਉਬਾਲੋ ਜਿਵੇਂ ਆਲੂ ਉਬਾਲੀ ਦੇ। ਫਿਰ ਪਾਣੀ 'ਚ ਉਬਾਲਣ ਦਾ ਹੁਕਮ ਦਿੱਤਾ ਗਿਆ, ਉਹ ਵੀ ਹੋਇਆ। ਗ੍ਰੰਥਾਂ ਵਿੱਚ ਇਹ ਵੀ ਹਵਾਲਾ ਮਿਲਦਾ ਹੈ ਕਿ ਅਗਨ ਦੇਵਤਾ ਗੁਰੂ ਦੇ ਅੱਗੇ ਹੱਥ ਜੋੜ ਕੇ ਖੜਾ ਹੋਏ, ਕਹਿਣ ਲੱਗੇ, ਮਹਾਰਾਜ ਮੈਂ ਇਹ ਪਾਪ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ, ਤੈਨੂੰ ਤਾਂ ਜੋ ਰੱਬ ਨੇ ਹੁਕਮ ਦਿੱਤਾ ਸਾੜਨ ਦਾ ਦਿੱਤਾ, ਤੂੰ ਆਪਣਾ ਕੰਮ ਕਰ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਮਹਾਰਾਜ, ਫਿਰ ਲੋਕਾਂ ਨੂੰ ਦਿਸੇਗਾ ਜਿਸ ਮਿਲਦਾ, ਪਰ ਮੈਂ ਜਿਸਮ ਨੂੰ ਸੇਕ ਨਹੀਂ ਲੱਗਣ ਦਿਆਂਗਾ। ਐਸਾ ਵੀ ਕਿਤੇ ਕਿਤੇ ਲਿਖਿਆ ਮਿਲਦਾ। ਮਹਾਰਾਜ ਕਹਿੰਦੇ, ਨਹੀਂ, ਦੇਖੇਗਾ ਸਹੀ ਸਭ ਕੁਛ। ਅਗਲਾ ਦਿਨ ਫਿਰ ਲੰਘਿਆ ਅਤੇ ਚੰਦੂ ਨੇ ਉਹੀ ਰੱਟ ਜਿਹੜੀ ਲਾਈ ਹੋਈ ਸੀ ਉਹ ਵਾਰ ਵਾਰ ਉਹੀ ਗੱਲ ਪੁੱਛਦਾ, ਗੁਰੂ ਵਾਰ ਵਾਰ ਉੱਤਰ ਦਿੰਦਾ ਸੀ। ਸ਼ਾਮ ਦੇ ਵਕਤ ਚੰਦੂ ਜਾਣ ਲੱਗਾ ਇਹ ਹੁਕਮ ਦੇ ਕੇ ਵੀ 33 ਤਵੀ 'ਤੇ ਬਿਠਾ ਕੇ ਸੀਸ ਵਿੱਚ ਰੇਤ ਉਹ ਗਰਮ ਪਾਇਆ ਜਾਏ ਜਿਹਦੇ 'ਚ ਦਾਣੇ ਪੁੱਜ ਸਕਣ, ਹੁਕਮ ਮੰਨਿਆ ਗਿਆ। ਲਾਹੌਰ ਦੀ ਗਲੀ ਗਲੀ ਦੇ ਵਿੱਚ ਸ਼ੋਗ ਅਤੇ ਗਮ ਦੀਆਂ ਲਹਿਰਾਂ ਖੜੀਆਂ, ਜ਼ਬਾਨਾਂ 'ਤੇ ਹੁੰਦੀ ਹੋਈ ਇਹ ਆਵਾਜ਼ ਕਿਤੇ ਪੀਰ ਮੀਆਂ ਮੀਰ ਦੇ ਕੋਲ ਪਹੁੰਚ ਗਈ। ਉਹ ਸੱਜਣ ਨੇ ਜੋੜਾ ਵੀ ਨਹੀਂ ਪਾਇਆ, ਨੰਗੇ ਪੈਰੀ ਦੌੜਿਆ। ਉਹਦੇ ਮਰੀਦ ਮਗਰ ਆਏ ਜੋੜਾ ਚੁੱਕ ਕੇ। ਪੀਰ ਜੀ, ਹੋਇਆ ਕੀ ਹੈ? ਕਹਿੰਦੇ ਵੀ ਕਹਿਰ ਹੋ ਗਿਆ, ਗਜ਼ਬ ਹੋ ਗਿਆ ਖੁਦਾ ਦਾ, ਉਹਨੂੰ ਰੋਕ ਕੋਈ ਨਹੀਂ ਸਕਦਾ। ਪਹਿਰੇਦਾਰਾਂ ਨੇ ਕੀ ਰੋਕਣਾ ਸੀ, ਉਹ ਇਸਲਾਮ ਦਾ ਮੰਨਿਆ ਪੀਰ ਸੀ। ਉਹ ਪਹੁੰਚਿਆ ਗੁਰੂ ਅਰਜਨ ਦੇਵ ਜੀ ਜਿੱਥੇ ਤਵੀ ਤਵੀ 'ਤੇ ਬੈਠੇ ਆ, ਕਿਤੇ ਗੁਰਦਿੱਤਾ ਭਰਪੂੰਜਾ ਜਿਹੜਾ ਸੀ ਉਹ ਰੇਤ ਪਾ ਰਿਹਾ ਹੁਕਮ ਦੇ ਵਿੱਚ। ਮਹਾਰਾਜ ਦੇ ਨੇਤਰ ਬੰਦ ਸੀ। ਦੋ ਘਟਨਾਵਾਂ ਵਾਪਰਦੀਆਂ ਨੇ, ਇੱਕ ਤਾਂ ਇਹ ਕੋਈ ਬੀਬੀ ਇਹ ਕਹਿਰ ਹੁੰਦਾ ਦੇਖ ਕੇ ਸ਼ਰੇਆਮੇ ਹੋ ਰਿਹਾ ਸੀ, ਉੱਥੇ ਕਿਹੜਾ ਲੁਕੋ ਕੇ ਕਰ ਰਹੇ ਸੀ। ਉਹ ਸਿਸਕੀਆਂ ਲੈ ਕੇ ਰੋਂਦੀ ਕਰਲਾਉਂਦੀ ਜਾ ਰਹੀ ਹੈ, ਅਤੇ ਅੱਗੇ ਬੀਬੀਆਂ 'ਚ ਹਮਦਰਦੀ ਬੜੀ ਹੁੰਦੀ ਸੀ, ਗਮੰਡਣਾਂ ਇਕੱਠੀਆਂ ਹੁੰਦੀਆਂ ਗਈਆਂ, ਭੈਣੇ ਕੀ ਹੋ ਗਿਆ, ਤੇਰੇ ਪੇਕਿਆਂ 'ਤੇ ਕੋਈ ਮਾੜਾ ਸੁਨੇਹਾ ਆ ਗਿਆ, ਤੇਰੇ ਪਿਤਾ ਦੇ ਮਰਨ ਦੀ ਗੱਲ ਆ ਗਈ, ਕਿਤੇ ਕੋਈ ਹੋਰ ਘਟਨਾਵਾਂ। ਉਹ ਕਹਿੰਦੀ ਨਹੀਂ ਐਸਾ ਕੁਛ ਨਹੀਂ, ਇਹ ਦੱਸਦੀ ਕਿਉਂ ਨਹੀਂ ਹੈ, ਰੋਈ ਜਾ ਰਹੀ ਹੈ। ਉਸ ਵੇਲੇ ਫਿਰ ਬੀਬੀ ਨੇ ਆਪਣਾ ਕੰਠ ਥੋੜ੍ਹਾ ਜਿਹਾ ਠੀਕ ਕਰਕੇ ਕਿਸੇ ਕਿਹਾ, ਸਹੇਲੀ ਨੇ ਸੁਣੀ, ਭੈਣੇ ਮੇਰੇ ਤੋਂ ਦੁੱਖ ਦੀ ਬਾਤ ਨਾ ਕਹੀ ਜਾਵੇ, ਮੇਰੇ ਕੋਲੋਂ ਦੁੱਖ ਦੀ ਗੱਲ ਕਹੀ ਨਹੀਂ ਜਾ ਸਕਦੀ। ਕਿਸੇ ਕਿਹਾ ਸਹੇਲੀ ਨੇ ਸੁਣੀ, ਭੈਣੇ ਮੇਰੇ ਤੋਂ ਦੁੱਖ ਦੀ ਬਾਤ ਨਾ ਕਹੀ ਜਾਵੇ। ਤੱਤੀ ਤਵੀ 'ਤੇ ਬੈਠਾ ਗੁਰੂ ਅਰਜਨ, ਤੱਤੀ ਰੇਤ ਵਿੱਚ ਸੀਸ ਦੇ ਪਈ ਜਾਵੇ, ਮੈਂ ਤਾਂ ਰੋ ਰਹੀ ਹਾਂ, ਕਹਿਰ ਹੋ ਗਿਆ ਦੌਰ ਦੇ ਅੰਦਰ। ਪੀਰ ਮੀਆਂ ਮੀਰ ਨੇ ਜਦੋਂ ਆ ਕੇ ਵੇਖਿਆ, ਨੇਤਰ ਬੰਦ ਸਨ ਉਸ ਵੇਲੇ ਹਜ਼ੂਰ ਦੇ, ਆਪਣੀ ਬਿਰਤੀ ਅੰਤਮੁਖ ਕੀਤੀ ਹੋਈ ਹੈ, ਅਤੇ ਪੀਰ ਮੀਆਂ ਮੀਰ ਰੋ ਪਿਆ। ਉਹਦੇ ਰੋਣ ਦੀ ਆਵਾਜ਼ ਗੁਰੂ ਅਰਜਨ ਦੇਵ ਜੀ ਕੰਨਾਂ ਵਿੱਚ ਪਈ, ਜਿਹਨੇ ਕੰਨਾਂ ਨੇ ਸਾਰੀ ਜ਼ਿੰਦਗੀ ਦੁਖੀਆਂ ਦੇ ਦਰਦ ਹੀ ਬਣਾਉਣ ਵਾਸਤੇ ਆਵਾਜ਼ ਸੁਣੀ ਅਤੇ ਨੇਤਰ ਖੁੱਲ੍ਹੇ, ਅਤੇ ਉਹੀ ਕਿਰਿਆ ਅੱਜ ਹੋਈ। ਮਹਾਰਾਜ ਨੇ ਨੇਤਰ ਖੋਲ੍ਹੇ, ਕਹਿੰਦੇ ਆ ਪੀਰ ਮੀਆਂ ਮੀਰ ਤੁਸੀਂ ਰੋ ਰਹੇ ਹੋ ਕਿਉਂ? ਦਰਵੇਸ਼ ਬੜਾ ਚੰਗਾ ਕੀਤਾ, ਮੈਂ ਯਾਦ ਕੀਤਾ ਸੀ ਤੁਹਾਨੂੰ, ਮਹਾਰਾਜ ਮੈਨੂੰ ਯਾਦ ਕੀਤਾ ਸੀ। ਕਹਿੰਦੇ ਹਾਂ ਤੁਹਾਨੂੰ ਯਾਦ ਕੀਤਾ ਸੀ। ਜਿਹਦਾ ਉਧਾਰ ਦੇਣਾ ਹੋਵੇ ਤਾਂ ਉਹ ਯਾਦ ਆਇਆ ਕਰਦਾ ਹੈ, ਅਸੀਂ ਹੁਣ ਜ਼ਿੰਦਗੀ ਦੀ ਖੇਡ ਸਮਾਪਤ ਕਰਨੀ ਸੀ, ਤੇਰਾ ਇੱਕ ਆਧਾਰ ਸੀ ਮੇਰੇ ਜੁਮੇ, ਮੈਂ ਉਹ ਕਰਜ਼ਾ ਲੈ ਕੇ ਨਹੀਂ ਸੀ ਜਾਣਾ ਚਾਹੁੰਦਾ, ਅਤੇ ਤੁਸੀਂ ਆ ਗਏ, ਉਹ ਕਰਜ਼ਾ ਉਤਰ ਜਾਏਗਾ। ਮਹਾਰਾਜ ਕਿਹੋ ਜਿਹੇ ਮੌਕੇ, ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਪੀਰ ਮੀਆਂ ਮੀਰ ਯਾਦ ਹੈ ਤੁਹਾਨੂੰ ਕਿ ਭੁੱਲ ਗਈ ਗੱਲ? ਇਹ ਗੱਲ ਤੁਸੀਂ ਇੱਕ ਵਾਰੀ ਮੈਨੂੰ ਪੁੱਛਿਆ ਸੀ ਕਿ ਤੁਹਾਡੀ ਉਚਾਰਨ ਕੀਤੀ ਸੁਖਣੀ ਸਾਹਿਬ ਦਾ ਮੈਂ ਪਾਠ ਕਰਦਾ, ਜਵਾਨੀ ਕੰਠ ਸੀ ਪੀਰ ਮੀਆਂ ਮੀਰ ਦੇ, ਉਹਦੇ ਵਿੱਚ ਜਦੋਂ ਮੈਂ ਇਹ ਦੋ ਅਸ਼ਟਪਦੀਆਂ ਪੜ੍ਹਦਾ, ਇੱਕ ਤਾਂ ਬ੍ਰਹਮ ਗਿਆਨੀਆਂ 'ਤੇ ਆ, ਇੱਕ ਜੀਵਨ ਮੁਕਤਾਂ 'ਤੇ, ਅੱਠਵੀਂ ਅਤੇ ਨੌਵੀਂ ਅਸ਼ਟਪਦੀ ਜਦੋਂ ਮੈਂ ਪੜ੍ਹਦਾ ਤਾਂ ਮੈਂ ਮੈਚਿੰਗ ਕਰਕੇ ਦੇਖਦਾ, ਇਹਦੇ ਬਰਾਬਰ ਦਾ ਮੈਨੂੰ ਕੋਈ ਦੁਨੀਆਂ 'ਚ ਇਨਸਾਨ ਨਹੀਂ ਲੱਭਿਆ, ਇਸ ਅਵਸਥਾ ਦਾ ਕੋਈ ਬੰਦਾ ਨਹੀਂ ਹੋ ਸਕਦਾ ਸੱਚੇ ਪਾਤਸ਼ਾਹ ਜੀ। ਇਹ ਕਿਹਾ ਤੁਸੀਂ ਅਤਕਥਨੀ ਕੀਤੀ ਹੈ? ਮਹਾਰਾਜ ਕਹਿੰਦੇ ਨਹੀਂ, ਸਤਕਥਨੀ ਕੀਤੀ ਹੈ, ਅਤਕਥਨੀ ਨਹੀਂ ਸਤਕਥਨੀ ਹੈ। ਕਹਿਣ ਲੱਗਾ ਮਹਾਰਾਜ ਫਿਰ ਇਹਦਾ ਮਤਲਬ ਇਹ ਹੈ ਵੀ ਮੈਨੂੰ ਇਹਦੇ ਅਰਥ ਨਹੀਂ ਸਮਝ ਆਏ, ਕਿਰਪਾ ਕਰਕੇ ਅਰਥ ਸਮਝਾ ਦਿਓ। ਮਹਾਰਾਜ ਕਹਿੰਦੇ ਵਕਤ ਨਹੀਂ ਅਰਥ ਕਰਨ ਦਾ। ਹਾਂ ਇੱਕ ਗੱਲ ਜ਼ਰੂਰ ਹੈ, ਜਦੋਂ ਇਹਨਾਂ ਤੁਕਾਂ ਦੇ ਅਰਥ ਹੁੰਦੇ ਹੋਣਗੇ, ਖੁਦਾ ਤੁਹਾਨੂੰ ਪ੍ਰੇਰ ਕੇ ਮੇਰੇ ਕੋਲ ਲੈ ਆਏਗਾ। ਪੀਰ ਮੀਆਂ ਮੀਰ ਯਾਦ ਹੈ? ਕਹਿੰਦੇ ਹਾਂ ਮਹਾਰਾਜ ਯਾਦ ਹੈ। ਕਹਿੰਦੇ ਫਿਰ ਹੁਣ ਦੇਖ, ਜੋ ਬਸਦਾ ਕੋਉ ਖੋਦੈ ਕੋਉ ਚੰਦਨ ਲੇਪ, ਇਹ ਪੰਕਤੀਆਂ ਸੀ ਨਾ, ਬ੍ਰਹਮ ਗਿਆਨੀ ਸਦਾ ਅਵੇਬ, ਉਹ ਨਿਰਲੇਪ ਰਹਿੰਦਾ, ਜਿਵੇਂ ਧਰਤੀ ਨੂੰ ਕੋਈ ਖੋਦੀ ਜਾਏ, ਭਾਵੇਂ ਚਾਹੇ ਚੰਦਨ ਦਾ ਲੇਪ ਕਰੇ, ਉਹਨੂੰ ਵਰ ਨਹੀਂ ਦਿੰਦੀ ਅਤੇ ਦੂਜੇ ਨੂੰ ਸ਼ਰਾਬ ਨਹੀਂ ਦਿੰਦੀ। ਇਹ ਅਵਸਥਾ ਮੇਰੀ ਨਾਲ ਮਿਲਦੀ ਹੈ ਜੋ ਬਾਣੀ ਅਸਾਂ ਉਚਾਰਨ ਕੀਤੀ, ਕਹਿੰਦਾ ਜੀ ਮਿਲਦੀ ਹੈ। ਫਿਰ ਤੁਸੀਂ ਜੀਵਨ ਮੁਕਤਾਂ 'ਤੇ ਇੱਕ ਸ਼ੰਕਾ ਕੀਤੀ ਸੀ, ਅਤੇ ਉਹਦੇ ਵਿੱਚ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਜੀਵਨ ਮੁਕਤ ਉਹ ਕਹਾਵੇ ਜਿਹਨੂੰ ਪਰਮਾਤਮਾ ਦੀ ਆਗਿਆ ਪੂਰਨ ਰੂਪ ਦੇ ਵਿੱਚ ਮੰਨਣ ਦਾ ਸੁਭਾਅ ਬਣ ਗਿਆ ਹੋਵੇ। ਹੁਣ ਦੇਖਦਾ ਪਰਮਾਤਮਾ ਦੀ ਆਗਿਆ ਮੰਨੀ ਜਾ ਰਹੀ ਹੈ ਕਿ ਨਹੀਂ। ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਖੁਸ਼ੀ ਅਤੇ ਗਮੀ ਇੱਕੋ ਬਰਾਬਰ ਹੋਵੇ ਜਿਹਨੂੰ। ਸਦਾ ਆਨੰਦ ਤੈ ਨਾ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਮਿੱਟੀ ਅਤੇ ਸੋਨਾ ਇੱਕੋ ਜਿਹਾ ਹੋਵੇ। ਤੈਸਾ ਅੰਮ੍ਰਿਤ ਤੈਸੀ ਵੀ ਖਾਟੀ, ਮਿਠਾਸ ਅਤੇ ਜ਼ਹਿਰ ਇੱਕੋ ਜਿਹੀ ਹੋਵੇ, ਅੰਮ੍ਰਿਤ ਜ਼ਹਿਰ। ਤੈਸਾ ਮਾਨ ਤੈਸਾ ਅਭਿਮਾਨ, ਪੀਰ ਮੀਆਂ ਮੀਰ ਇਹ ਸਿਰ ਦੇ ਉੱਤੇ ਫੁੱਲ ਵਰਦੇ ਸੀ ਕੱਲ੍ਹ ਅਤੇ ਅੱਜ ਰੇਤ ਵਰਦਾ ਹੈ। ਮਖਮਲੀ ਗਦੈਲਿਆਂ 'ਤੇ ਚੌਂਕੜਾ ਸੀ, ਅੱਜ ਤੱਤੀ ਤਵੀ 'ਤੇ ਚੌਂਕੜਾ ਹੈ। ਮੇਰੀ ਅਵਸਥਾ ਨੂੰ ਕੋਈ ਫਰਕ ਹੈ? ਕਹਿੰਦਾ ਜੀ ਕੋਈ ਫਰਕ ਨਹੀਂ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜ਼ਾਨ, ਮੈਨੂੰ ਬਾਦਸ਼ਾਹ ਦਾ ਇੱਕ ਨੌਕਰ ਅਤੇ ਬਾਦਸ਼ਾਹ ਇੱਕੋ ਜਿਹੇ ਨਜ਼ਰ ਆ ਰਹੇ। ਜਹਾਂਗੀਰ ਵੀ ਹੋਇਆ ਜਾ ਅਤੇ ਇਹਦੇ ਨੌਕਰ ਵੀ ਹੋ ਜਾਏ, ਇੱਕ ਗਰੀਬ ਵੀ ਹੋ ਜਾਏ। ਤੈਸਾ ਰੰਕ ਤੈਸਾ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਇਹ ਜੀਵਨ ਮੁਕਤੀ ਦੇ ਲੱਛਣ। ਹੁਣ ਦੱਸ ਵੀ ਕੋਈ ਕਮੀ ਤਾਂ ਨਹੀਂ ਹੈ, ਬਾਕੀ ਜੇ ਹੈ ਤਾਂ ਉਹ ਵੀ ਪੂਰੀ ਕਰ ਦਈਏ। ਉਹ ਕਹਿੰਦਾ ਮੇਰੇ ਅੱਲਾ ਦੇ ਰੂਪ, ਮੇਰੇ ਖੁਦਾ, ਮੈਂ ਦੇਸ ਨਹੀਂ ਸਕਦਾ, ਮੇਰਾ ਮਨ ਮੇਰੇ ਆਪਣੇ ਟਿਕਾਣੇ ਥੁੱਲ ਗਿਆ। ਉੱਥੇ ਵੀ ਸਤਿਪੁਰਸ਼ਾਂ ਨੇ ਲਿਖਿਆ, ਜੇਠ ਦਾ ਮਹੀਨਾ ਸੀ, ਜੇਠ ਸੁਦੀ ਚੌਥ ਸੀ, 1663 ਵਿਕਰਮੀ ਸੰਮਤ ਦਾ ਇਹ ਵਾਕਿਆ ਹੈ। ਕਹਿੰਦੇ ਚਾਰ ਤਰਫੇ ਅੱਗ ਵਰਸੇ, ਸੂਰਜ ਗਗਨ ਤਪੈ ਧਰਤੀ ਦੁਖ ਸਹਿ, ਆਕਾਸ਼ ਵਾਲੇ ਪਾਸੇ ਤੋਂ ਵੀ ਗਰਮੈਸ਼ ਆ ਰਹੀ ਹੈ, ਔਰ ਤੱਤੀ ਤਵੀ ਹੈ, ਸੀਸ ਵਿੱਚ ਰੇਤ ਤੱਤਾ ਪੈ ਰਿਹਾ ਹੈ, ਗ੍ਰੀਕ ਰੁੱਤ ਅੱਤ ਗਾਖੜੀ ਹੈ, ਚਾਰ ਤਰਫੇ ਅੱਗ ਵਰਸੇ, ਸੇਖ ਸੀ ਤਨ ਸਾੜਦਾ।

ਮਹਿਸੂਸ ਕਰਦੀ ਸੀ ਕਿ ਲੋਕੋ ਮੈਂ ਵੱਡੇ ਭਾਗਾਂ ਵਾਲੀ ਹਾਂ, ਮੈਂ ਗੁਰੂ ਅਰਜਨ ਦੇਵ ਦੀ ਸਿੱਖ ਦੀ ਪੁੱਤਰੀ ਹਾਂ। ਪਰ ਮੇਰੀ ਕਿਸਮਤ ਫੁੱਟ ਗਈ ਜਦੋਂ ਚੰਦੀ ਦੀ ਨੂੰਹ ਬਣ ਗਈ ਜਿਹਨੇ ਐਡਾ ਵੱਡਾ ਖਾਰਾ ਕੀਤਾ। ਮਹਾਰਾਜ ਮੈਂ ਸੰਸਾਰ ਵਿੱਚ ਰਹਿਣਾ ਨਹੀਂ ਚਾਹੁੰਦੀ, ਇਹ ਖੇਡ ਹੁਣ ਆਪਣੀ ਸਮਾਪਤ ਕਰੋ, ਇਹ ਦੁੱਖ ਮੈਂ ਹੋਰ ਦੇਖ ਨਹੀਂ ਸਕਦੀ। ਤੁਹਾਡੇ ਡਿਊਟੀ ਵਿੱਚ ਜਿਹੜੇ ਸਿੱਖ ਨੇ ਉਹ ਵੀ ਨਹੀਂ ਦੇਖ ਸਕਦੇ, ਕੋਈ ਸਿੱਖ ਵੀ ਨਹੀਂ ਦੇਖ ਸਕਦਾ। ਕਹਿੰਦੇ ਪੁੱਤਰੀ ਵਾਅਦਾ ਰਿਹਾ ਇਹਨਾਂ ਦੁੱਖਾਂ ਨੂੰ ਦੇਖਣ ਵਾਸਤੇ, ਕੱਲ੍ਹ ਦੇ ਸੂਰਜ ਤੋਂ ਬਾਅਦ ਹੋਰ ਕਦੇ ਸੂਰਜ ਨਹੀਂ ਚੜ੍ਹੇਗਾ, ਯਾਨੀ ਕੱਲ੍ਹ ਨੂੰ ਹੀ ਬਾਤ ਸਮਾਪਤ ਕਰ ਦਿਆਂਗੇ। ਕਹਿਣ ਲੱਗੀ ਮਹਾਰਾਜ ਮੇਰੀ ਲਿਆਂਦੀ ਭੇਟਾ ਇਸ ਕਰਕੇ ਸਵੀਕਾਰ ਨਹੀਂ ਕੀਤੀ ਕਿ ਉਹ ਦੁਸ਼ਟ ਚੰਦੂ ਦੇ ਘਰ ਤੋਂ ਆਇਆ ਹੋਇਆ ਰਾਸ਼ਨ ਪਾਣੀ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਇਸ ਗੱਲ ਨਾਲ ਸਹਿਮਤ ਹੋਇਆਂ, ਪਰ ਸਤਿਗੁਰੂ ਜੀ ਇੱਕ ਹੁਣ ਮੇਰੀ ਬੇਨਤੀ ਸਵੀਕਾਰ ਕਰ ਲਿਓ, ਇਹ ਮੋੜਨ ਵਾਲੀ ਬੇਨਤੀ ਨਹੀਂ ਹੈ। ਕਹਿੰਦੇ ਪੁੱਤਰੀ ਇਹ ਤੋਂ ਬਿਨਾਂ ਜੋ ਕਹੇਗੀ ਉਹੀ ਮਨਜ਼ੂਰ ਹੈ, ਮੰਗ ਲੈ ਜਿਹੜਾ ਕੋਈ ਮੰਗਣੀ। ਮੈਂ ਸਮਝਾਂ ਗੁਰੂ ਨਾਨਕ ਦੀ ਗੱਦੀ ਦੇ ਅੱਗੇ ਕੋਈ ਆਖਰੀ ਵਾਰ ਸਿੱਖ ਆਇਆ ਅਤੇ ਉਹਦੀ ਝੋਲੀ ਸੱਖਣੀ ਨਹੀਂ ਜਾ ਸਕਦੀ, ਮੰਗ ਜੋ ਮੰਗਣਾ ਹੈ। ਕਹਿਣ ਲੱਗੀ ਮਹਾਰਾਜ ਸੰਸਾਰ ਦੀਆਂ ਤਾਂ ਵਾਸਨਾ ਹੀ ਖਤਮ ਹੋ ਗਈਆਂ, ਸਰੀਰ ਹੀ ਮੈਂ ਰੱਖਣਾ ਨਹੀਂ ਚਾਹੁੰਦੀ, ਹੁਣ ਮੇਰੀ ਇੱਛਾ ਇਹ ਹੈ ਕਿ ਜਦੋਂ ਤੁਸੀਂ ਸੱਚਖੰਡ ਜਾਓਗੇ ਅਤੇ ਮੈਨੂੰ ਸਿੱਖ ਦੀ ਪੁੱਤਰੀ ਨੂੰ ਆਪਣੇ ਨਾਲ ਲੈ ਚੱਲਿਓ। ਮਹਾਰਾਜ ਮੈਂ ਹੁਣ ਜਿਉਣਾ ਨਹੀਂ ਚਾਹੁੰਦੀ ਇੱਥੇ। ਮਹਾਰਾਜ ਕਹਿੰਦੇ ਮਨਜ਼ੂਰ ਹੈ, ਜਦੋਂ ਮੈਂ ਸਰੀਰ ਤਿਆਗਾਂਗਾ ਉਸ ਵੇਲੇ ਤੇਰੇ ਕੋਲ ਸਰੀਰ ਤਿਆਗਣ ਦਾ ਅਧਿਕਾਰ ਆ ਜਾਏਗਾ, ਤੂੰ ਆਪਣਾ ਸਰੀਰ ਤਿਆਗ ਕੇ ਸੱਚਖੰਡ ਨੂੰ ਨਾਲੇ ਜਾਏਂਗੀ। ਸਾਡੇ ਕਿੱਡੇ ਭਾਗਾਂ ਵਾਲੀ ਸੀ ਬੀਬੀ, ਹੈ ਚਾਰ ਚਾਰ ਯੁੱਗ ਤਪੱਸਿਆ ਕਰਨ ਵਾਲਿਆਂ ਨੂੰ ਜੋ ਕੁਛ ਨਹੀਂ ਮਿਲਿਆ ਉਹ ਇਸ ਬੀਬੀ ਨੂੰ ਪ੍ਰਾਪਤ ਹੋ ਗਿਆ, ਅਤੇ ਮਹਾਰਾਜ ਸਾਹਿਬ ਨੇ ਇਹਦੇ ਨਾਲ ਵਾਅਦਾ ਕੀਤਾ ਅਤੇ ਨਿਭਾਇਆ ਵੀ ਉਹ ਬਾਅਦ ਦੇ ਵਿੱਚ ਆ ਜਾਂਦੀ ਹੈ। ਵਾਪਸ ਗਈ ਅਰ ਸ਼ਾਇਦ ਦਾਨਿਆਂ ਦਾ ਮਤ ਹੈ ਕਿ ਉਸ ਬੀਬੀ ਦੀ ਮਿੱਠੇ ਜਲ ਦੀ ਦੁੱਧ ਪਾ ਕੇ ਮਿੱਠੇ ਜਲ ਦੀ ਇਹ ਭਾਵਨਾ ਗੁਰੂ ਅਰਜਨ ਦੇਵ ਜੀ ਅਸੀਸ ਨਾਲ ਇੰਨੀ ਫਲ ਗਈ ਕਿ ਅੱਜ ਛਬੀਲਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਵੀ ਕਿੰਨੀਆਂ ਲੱਗੀਆਂ ਹੁੰਦੀਆਂ ਹਨ ਗੁਰੂ ਅਰਜਨ ਦੇਵ ਜੀ ਦੇ ਨਾਂ 'ਤੇ। ਇਹ ਉਸ ਬੀਬੀ ਦੀ ਕਮਾਈ ਲੱਗਦੀ ਹੈ, ਉਸ ਬੀਬੀ ਦੀ ਭਾਵਨਾ ਫਲ ਲੱਗਦੀ ਹੈ। ਜਿਵੇਂ ਗੁਰੂ ਨਾਨਕ ਦੇ 20 ਰੁਪਏ ਦਾ ਫਲ ਅੱਜ ਸਾਰੀ ਦੁਨੀਆਂ 'ਚ ਲੰਗਰ ਚੱਲਦਾ ਹੈ, ਉਸ ਬੀਬੀ ਦੇ ਸ਼ਰਬਤ ਦੇ ਵੀ ਅੱਜ ਛਬੀਲਾਂ ਥਾਂ ਥਾਂ ਲੱਗੀਆਂ ਹੋਈਆਂ। ਅਗਲਾ ਸਵੇਰ ਹੋਇਆ, ਚੰਦੂ ਦੁਸ਼ ਨੇ ਇੱਕ ਵਾਰੀ ਦੁਬਾਰੇ ਪੁੱਛਿਆ, ਮਹਾਰਾਜ ਕਹਿੰਦੇ ਵਾਰ ਵਾਰ ਪੁੱਛਣ ਦੀ ਲੋੜ ਨਹੀਂ ਮੈਨੂੰ, ਸਖਤੀ ਦੇ ਨਾਲ ਮਹਾਰਾਜ ਨੇ ਕਿਹਾ। ਦੁਸ਼ਟਪਣਾ ਸਿਰੇ ਦਾ ਕੀਤਾ ਇਹਨੇ ਵੀ, ਇੱਕ ਗਊ ਦਾ ਮਰੀ ਹੋਈ ਦਾ ਚੰਮ ਲੁਹਾ ਕੇ ਮੋਚੀਆਂ ਦੇ ਕੋਲੋਂ ਲੈ ਕੇ ਆਇਆ, ਕਹਿੰਦਾ ਹੁਣ ਜਿਵੇਂ ਬਾਦਸ਼ਾਹ ਦੇ ਸ਼ਹਿਜ਼ਾਦੇ ਦੇ ਜਿਹੜੇ ਸੈਨਾਪਤੀ ਸੀ ਦੋ ਹੁਸੈਨ ਬੇਗ ਅਤੇ ਦੂਸਰਾ ਉਹਦਾ ਸਾਥੀ ਅਜ਼ੀਜ਼ ਸੀ ਅਬਦੁਲ ਅਜ਼ੀਜ਼, ਇਹਨਾਂ ਦੋਨਾਂ ਨੂੰ ਇੱਕ ਨੂੰ ਖੋਤੇ 'ਚ ਮੜਿਆ ਸੀ, ਇੱਕ ਨੂੰ ਗਊ 'ਚ ਮੜਿਆ, ਅਤੇ ਹੁਣ ਤੁਹਾਨੂੰ ਵੀ ਇਹਦੇ ਵਿੱਚ ਮੜ ਕੇ ਸਿਉਂ ਕੇ ਧੁੱਪੇ ਰੱਖ ਦਿੱਤਾ ਜਾਏਗਾ। ਮਹਾਰਾਜ ਨੇ ਇਹਦਾ ਜਵਾਬ ਨਹੀਂ ਦਿੱਤਾ, ਨਾ ਡਰੇ ਨਾ ਜਵਾਬ ਦਿੱਤਾ। ਕਹਿੰਦਾ ਜੀ ਬਾਦਸ਼ਾਹ ਦੇ ਅਸੂਲ ਦੇ ਅਨੁਸਾਰ ਆਖਰੀ ਖੁਆਇਸ਼, ਬਾਦਸ਼ਾਹ ਪੁੱਛਦੇ ਆਖਰੀ ਖੁਆਇਸ਼ ਤੇ ਤੁਸੀਂ ਮਿਹਰਬਾਨੀ ਕਰਕੇ ਦੱਸੋ। ਭਾਈ ਪ੍ਰਬੰਧਕਾਂ ਦੇ ਕੋਲੋਂ ਟਾਈਮ ਦਾ ਪਤਾ ਲੈ ਕੇ ਦਿਓ, ਕਈ ਵਾਰੀ ਕਿਤੇ ਕੋਈ ਗਲਤ ਨਾ ਹੋ ਜਾਵੇ। ਜੇ ਪ੍ਰਬੰਧਕ ਸੁਣਦੇ ਆ ਭਾਈ ਮੈਨੂੰ ਇੱਥੇ ਪਰਚੀ 'ਤੇ ਲਿਖ ਦੇਣ ਵੀ ਕਿੰਨੇ ਵਜੇ ਤੱਕ ਹੈ, ਮੇਰਾ ਖਿਆਲ ਦੱਸਣ ਦੇ ਵਿੱਚ ਉਹਨਾਂ ਦੇ ਉਕਾਈ ਹੋ ਗਈ ਜਾਂ ਫਿਰ ਮੇਰੇ ਸੁਣਨ ਦੇ ਵਿੱਚ ਹੋ ਗਿਆ ਜੀ। ਹੈਂ ਇੱਕ ਵਜੇ ਤੱਕ ਸੀ, ਫਿਰ ਤਾਂ ਸਮਾਂ ਹੋ ਗਿਆ ਹੈ ਜੀ। ਅੱਛਾ ਜੀ, ਫਿਰ ਗੱਲ ਪੂਰੀ ਕਰ ਲਈ ਹੈ ਪ੍ਰਬੰਧਕਾਂ ਦੇ ਵਿੱਚ ਹੀ ਹੋ, ਬਸ ਠੀਕ ਹੈ ਫਿਰ। ਉਹ ਮੈਂ ਜੇ ਹੋਰ ਫਿਰ ਪ੍ਰਬੰਧਕ ਲੜ ਵੀ ਪੈਂਦੇ ਹੁੰਦੇ ਵੀ ਤੂੰ ਕੌਣ ਹੈ, ਵੇ ਕਹਿਣ ਵਾਲਾ ਪ੍ਰਬੰਧ ਸਾਡਾ, ਫਿਰ ਠੀਕ ਹੈ।
ਆਪਾਂ ਗੱਲ ਛੇਤੀ ਸਮਾਪਤ ਕਰਦੇ ਹਾਂ, ਬਹੁਤੀ ਦੇਰ ਨਹੀਂ ਮੈਂ ਤੁਹਾਨੂੰ ਬਿਠਾਵਾਂਗਾ, ਗੱਲ ਸਿਰੇ ਪਹੁੰਚੀ ਹੋਈ ਹੈ। ਪਰ ਇਹਦੇ ਵਿੱਚ ਇੱਕ ਬੜੀ ਨੁਕਤੇ ਵਾਲੀ ਬਾਤ ਇਤਿਹਾਸਿਕ ਤੱਥਾਂ ਦੇ ਆਧਾਰ 'ਤੇ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ, ਅਤੇ ਫੈਸਲਾ ਸਿੱਖ ਜਗਤ ਨੇ ਕਰਨਾ। ਅਸੀਂ ਤਾਂ ਸਬੂਤ ਦੇ ਸਕਦੇ ਵੀ ਆਹ ਸਬੂਤ ਹੈਗਾ ਭਾਈ, ਵੀ ਜਿਵੇਂ ਕੋਈ ਮਨ ਦਾ ਮੰਨੀ ਜਾਵੇ ਸਵੇਰੇ ਅਸੀਂ ਕੀ ਕਰ ਸਕਦੇ ਹਾਂ। ਪ੍ਰਚਾਰਕ ਵੀ ਆਪਣੇ ਆਪਣੇ ਢੰਗ ਨਾਲ ਪ੍ਰਚਾਰ ਕਰਦੇ ਆ, ਇੱਕ ਸਰੋਤ ਨੂੰ ਪੜ੍ਹ ਕੇ ਜਿਹਨੇ ਕਥਾ ਕੀਤੀ ਉਹਨੇ ਉਹਦੇ ਅਨੁਸਾਰ ਕਹਿ ਦੇਣਾ, ਜਿਹਨੇ ਦੂਜਾ ਸਰੋਤ ਪੜ੍ਹ ਲਿਆ ਉਹਨੇ ਉਹਦੇ ਅਨੁਸਾਰ ਕਹਿ ਦੇਣਾ, ਜਿਹਨੇ ਉਹਨਾਂ ਸਾਰੇ ਸਰੋਤਾਂ ਕੱਢ ਕੇ ਨਿਚੋੜ ਕੀਤਾ ਉਹਨੇ ਆਪਣੀ ਗੱਲ ਕਰ ਲੈਣੀ, ਇਹ ਤਾਂ ਚੱਲਦਾ ਹੀ ਰਹੇ। ਮਹਾਰਾਜ ਕਹਿੰਦੇ ਚੰਦੂ ਸਾਨੂੰ ਕੋਈ ਇੱਛਾ ਨਹੀਂ, ਪਰ ਹੁਣ ਤੂੰ ਵੀ ਕਹਿ ਦਿੱਤਾ, ਤੇਰੀ ਬਾਦਸ਼ਾਹ ਦਾ ਹੁਕਮ ਵੀ ਆ ਗਿਆ, ਕਹਿੰਦੇ ਅਕਾਲ ਪੁਰਖ ਦਾ ਵੀ ਹੁਕਮ ਆ ਗਿਆ ਸਾਡੇ ਕੋਲ, ਅਕਾਲ ਪੁਰਖ ਦਾ ਭਾਣਾ ਵਰਤਣ ਵਾਲਾ, ਪਰ ਮੈਂ ਇਸ਼ਨਾਨ ਕਰਨਾ ਚਾਹੁੰਦਾ। ਕਹਿੰਦਾ ਜੀ ਠੀਕ, ਅੰਤਮ ਇੱਛਾ ਥੋੜ੍ਹੀ ਇਸ਼ਨਾਨ ਦੀ। ਇਸ਼ਨਾਨ ਚੰਦੂ ਹੱਸਿਆ, ਅੱਗ 'ਤੇ ਸੜੇ 'ਤੇ ਜੇ ਪਾਣੀ ਪਾ ਦਿੱਤਾ ਜਾਵੇ ਇੱਕ ਆਪਣੀ ਕਿਸਮ ਦੀ ਸਜ਼ਾ ਬਣ ਜਾਂਦੀ ਹੈ, ਪੀੜਾਂ ਉੱਠ ਖੜਦੀਆਂ ਨੇ ਉਸ ਵੇਲੇ। ਉਹਨੇ ਕਿਹਾ ਜੀ ਦਰਿਆ ਰਾਵੀ ਦੇ ਵਿੱਚ ਇਸ਼ਨਾਨ ਕਰ ਸਕਦੇ, ਠੰਡਾ ਪਾਣੀ ਰਾਵੀ ਦਾ। ਉਸ ਵੇਲੇ ਸਿੱਖਾਂ ਨੇ ਗੁਰੂ ਸਾਹਿਬ ਦੇ ਸਰੀਰ ਨੂੰ ਸੰਭਾਲ ਕੇ, ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਸਹਿਜੇ ਸਹਿਜੇ ਮਸਾਂ ਮਸਾਂ ਦਰਿਆ ਰਾਵੀ ਦੇ ਕਿਨਾਰੇ 'ਤੇ ਗਏ। ਮਹਾਰਾਜ ਸਾਹਿਬ ਨੇ ਇਸ਼ਨਾਨ ਕੀਤਾ। ਹੁਣ ਸਾਡਾ ਇੱਕ ਇਤਿਹਾਸ ਤਾਂ ਇਹ ਕਹਿੰਦਾ ਵੀ ਜੀ ਇਸ਼ਨਾਨ ਕਰਕੇ ਮਹਾਰਾਜ ਨੇ ਟੁੱਬੀ ਮਾਰੀ ਅਤੇ ਜਲ ਦੇ ਵਿੱਚ ਪ੍ਰਵੇਸ਼ ਕੀਤਾ। ਇਹ ਮੈਂ ਉਹਨਾਂ ਨੂੰ ਪੁੱਛਦਾ ਇਹ ਕਹਿਣ ਵਾਲਿਆਂ ਨੂੰ ਕਿ ਇਹ ਸ਼ਹੀਦੀ ਹੈ ਕਿ ਖੁਦਕੁਸ਼ੀ ਹੈ, ਮਿਹਰਬਾਨੀ ਕਰਕੇ ਇਹ ਵੀ ਦੱਸ ਦਿਓ। ਪਾਣੀ 'ਚ ਡੁੱਬ ਕੇ ਮਰ ਜਾਏ ਕੋਈ, ਆਪਣੀ ਮਰਜ਼ੀ ਦੇ ਨਾਲ ਕੋਈ ਅੱਗ 'ਚ ਸੜ ਕੇ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਏ, ਫਾਹਾਂ ਲੈ ਕੇ ਮਰ ਜਾਏ, ਕੀ ਕਹਿੰਦੇ ਹੁੰਦੇ ਹੋ ਤੁਸੀਂ ਉਸ ਨੂੰ? ਸ਼ਹੀਦ ਕਹਿੰਦੇ ਹੋ ਉਸ ਨੂੰ? ਗੁਰੂ ਅਰਜਨ ਦੇਵ ਜੀ ਸ਼ਹੀਦ ਕਿਵੇਂ ਕਹੋਗੇ? ਤੁਸੀਂ ਗੁਰੂ ਦਾ ਅਪਮਾਨ ਨਾ ਕਰੋ। ਕਮ ਸੇ ਕਮ ਜੇ ਨਹੀਂ ਕਿਤੇ ਪੜ੍ਹੇ ਸਰੋਤ ਤਾਂ ਮੈਂ ਉਹਨਾਂ ਦਾ ਨਾਂ ਦੱਸ ਦਿੰਦਾ, ਤੁਸੀਂ ਸਰੋਤ ਪੜ੍ਹ ਲਓ, ਸਰੋਤ ਦੱਸਣਗੇ ਵੀ ਕੀ ਹੋਇਆ। ਮੈਂ ਆਪਣੀ ਮਰਜ਼ੀ ਨਾਲ ਕੁਛ ਕਹਿਦਾ, ਕੌਣ ਮੰਨੂਗਾ ਇਸ ਗੱਲ ਨੂੰ? ਪਰ ਮੇਰੇ ਤਾਂ ਬਰਿਆਂ ਦਾ ਇਹ ਸੁਭਾਵ ਹੈ, ਸਟੇਜ 'ਤੇ ਉਹ ਗੱਲ ਕਹਿਣੀ ਜਿਹਦੀ ਮੈਂ ਸਾਬਤ ਕਰ ਸਕੂੰ, ਕੋਈ ਸਟੇਜ ਹੋਵੇ। ਜੇ ਗਲਤ ਕਹੀਗੀ ਤਾਂ ਉਹਦੀ ਮਾਫ਼ੀ ਮੰਗਣ ਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਕਰਾਂ, ਹੰਕਾਰ ਨਹੀਂ ਹੈ। ਮਹਾਂਪੁਰਖਾਂ ਨੇ ਕੰਨ ਖਿੱਚ ਖਿੱਚ ਕੇ ਪੜ੍ਹਾਇਆ ਅਤੇ ਗੱਲ ਉਨੀ ਕਰਨੀ ਹੈ ਜਿਹੜੀ ਵਜਨਦਾਰ ਹੋਵੇ, ਜਿਹੜੀ ਸਾਬਤ ਹੋ ਸਕੇ ਗੁਰਬਾਣੀ ਦੇ ਆਧਾਰ 'ਤੇ। ਇਤਿਹਾਸ ਮਹਾਰਾਜ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਬਾਹਰ ਆਏ। ਹੁਣ ਭਾਈ ਗੁਰਦਾਸ ਸਾਹਿਬ ਦੀ ਇੱਕ ਲੈ ਕੇ, ਉਹਨਾਂ ਦੀ ਕਵਿਤ, ਉਹਨਾਂ ਦਾ ਸਵੱਈਆ ਲੈ ਕੇ ਕਿ ਰਹਿੰਦੇ ਗੁਰ ਦਰਿਆਉ ਵਿੱਚ ਮੀਂਹ ਕੁਲੇਨ ਹੇਤ ਨਿਰਵਾਣੀ, ਇਹਨੂੰ ਲੈ ਕੇ ਧੁੱਖ ਨੂੰ ਅਰਥ ਕਰੀ ਜਾਂਦੇ ਆ। ਅਤੇ ਗੁਰੂ ਸਾਹਿਬ ਜੀ ਇਹਦਾ ਮਤਲਬ ਦਰਿਆ 'ਚ ਰਹਿੰਦੇ ਨੇ? ਫਿਰ ਮਹਾਰਾਜ ਜੋ ਹੋਇਆ ਹੈ ਉਹਨੂੰ ਧੀਰਜ ਭਾਰ ਨਾਲ ਸੁਣ, ਅਮਲ 'ਚ ਰਿਹਾ। ਜੇ ਆਪ ਪਰਖਣਾ ਆਵੀ ਤਾਂ ਪਾਰਖੂਆਂ ਥਾਵੋਂ ਲਓ ਪਰਖਾਏ, ਅਸੀਂ ਤਾਂ ਪਾਰਖੂਆਂ ਥਾਵੋਂ ਪਰਖਾ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਇਹ ਖੜੀ ਹੈ। ਮਹਾਰਾਜ ਸਾਹਿਬ ਨੇ ਉਸ ਕਿਹਾ ਪੰਜਾਂ ਸਿੱਖਾਂ ਨੂੰ, ਉੱਧਰ ਲਾਹੌਰ ਦੀ ਸੰਗਤ, ਇੰਨੀ ਕੁ ਛੁੱਟੀ ਮਿਲਣ ਦੀ ਦੇਰ ਸੀ, ਬੇਅੰਤ ਸੰਗਤ ਉੱਥੇ ਇਕੱਠੀ ਹੋ, ਕਰੜਾ ਪਹਿਰਾਂ ਆਲੇ ਦੁਆਲੇ ਸਿਪਾਹੀ ਦੂਰ ਨੇ। ਗੁਰੂ ਦੌੜਨ ਜੋਗਾ ਹੈ ਹੀ ਨਹੀਂ, ਗੁਰੂ ਤਾਂ ਸਿੱਖਾਂ ਦੇ ਸਹਾਰੇ ਜਾ ਕੇ ਇਸ਼ਨਾਨ ਕੀਤਾ ਹੈ, ਉਹਨਾਂ ਨੂੰ ਕੋਈ ਇਸ ਗੱਲ ਦਾ, ਉਹਨਾਂ ਨੇ ਜੋ ਕਰਨਾ ਸੀ ਉਹ ਤਾਂ ਕਰ ਲਿਆ, ਹੁਣ ਤਾਂ ਆਖਰੀ ਸੀ ਵੀ ਗਮ ਦੇ ਗਊ ਦੇ ਚਮ 'ਚ ਮੜ ਕੇ ਇਹਨਾਂ ਨੂੰ ਧੁੱਪੇ ਰੱਖ ਦੇਣੇ ਅਤੇ ਆਪ ਹੀ ਸ਼ਹੀਦੀ ਹੋ ਜਾਊ। ਅਤੇ ਸ਼ਹੀਦੀ ਤਾਂ ਭਾਈ ਜੋ ਕੁਛ ਤੱਤੀ ਤਵੀ 'ਤੇ ਹੋ ਚੁੱਕਾ ਉਹ ਸ਼ਹੀਦੀ ਦੀ ਪ੍ਰਕਿਰਿਆ ਹੋ ਚੁੱਕੀ ਹੈ, ਸਰੀਰ ਤਾਂ ਰਹਿਣ ਚੁੱਕਾ ਹੈ ਹੀ ਨਹੀਂ। ਮਹਾਰਾਜ ਸਾਹਿਬ ਨੇ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਦੋ ਗੱਲਾਂ ਇਕੱਠੀਆਂ ਆ ਗਈਆਂ, ਇੱਕ ਤਾਂ ਜਿਹਨੇ ਰਲਗੜ ਕੀਤਾ ਉਹਦੀ ਤੁਕ ਆ ਗਈ, ਇੱਕ ਭਾਈ ਸੰਤੋਖ ਸਿੰਘ ਦੀ ਆ ਗਈ। ਸੰਤੋਖ ਸਿੰਘ ਦੀ ਤੁਕ ਤਾਂ ਆ ਗਈ ਚੰਦਨ ਚਿਖਾ ਜਲਾਏ ਸਰੀਰ, ਇਹ ਭਾਈ ਸਾਹਿਬ ਦੀ ਆਪਣੀ ਤੁਕ ਹੈ ਕਿ ਮਹਾਰਾਜ ਦਾ ਸੰਸਕਾਰ ਹੋਇਆ ਸੀ। ਅਤੇ ਮਹਿਮਾ ਪ੍ਰਕਾਸ਼ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਚੰਦਨ ਦੀ ਚਿਖਾ 'ਤੇ ਸੰਸਕਾਰ ਕਰਨਾ ਹੀ ਲਿਖਿਆ ਹੋਇਆ ਹੈ। ਪਰ ਹੁਣ ਜੋ ਪ੍ਰਚਲਿਤ ਹੋ ਗਿਆ, ਮੈਂ ਕੀ ਕਰ ਸਕਦਾ, ਨਾਲੇ ਤੁਸੀਂ ਕੀ ਕਰ ਸਕਦੇ ਹੋ? ਸਾਡਾ ਟੱਬਰ ਬੇਸੁਰਾ ਹੋ ਚੁੱਕਾ,
ਸਾਡੇ ਪ੍ਰਚਾਰਕ ਆਪਣੀ ਮਰਜ਼ੀ ਨਾਲ ਪ੍ਰਚਾਰ ਕਰਨ ਲੱਗ ਗਏ, ਇੱਕ ਸਰੋਤ ਨੂੰ ਠੀਕ ਮੰਨ ਕੇ ਕਰਨ ਲੱਗ ਗਏ। ਔਰ ਇਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਆਪਣੇ ਸਰੀਰ ਜਲ ਪ੍ਰਵਾਨ ਕਰਨ ਦੀ ਪ੍ਰਥਾ ਚੱਲ ਪਈ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਸਰੀਰ ਪਰ ਜਲ ਪ੍ਰਵਾਹ ਹੋਇਆ ਜੀ, ਸਾਡੇ ਸੰਤਾਂ ਦਾ ਵੀ ਹੋਏਗਾ। ਆਹ ਮਹਾਂਪੁਰਸ਼ਾਂ ਨੇ ਵੀ ਭਾਵਨਾ ਚਾਹ ਕੇ ਕਿਹਾ, ਕਿਸੇ ਭਾਵਨਾ ਕਿਹਾ। ਗੁਰੂ ਅਰਜਨ ਦੇਵ ਜੀ ਦਾ ਇਕੱਲਿਆਂ ਦਾ ਗੁਰੂ ਨਾਨਕ ਦੇ ਘਰ ਦੀ ਜੋ ਆਦਿ ਗੁਰੂ ਤੋਂ ਚੱਲ ਕੇ ਚੱਲੀ ਆ ਰਹੀ ਹੈ ਮਰਿਆਦਾ ਦਸਮ ਪਾਤਸ਼ਾਹ ਤੱਕ, ਸਾਰੇ ਗੁਰੂ ਸਾਹਿਬਾਨਾਂ ਦੇ ਸਰੀਰ ਦਾ ਸੰਸਕਾਰ ਹੀ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦੇ ਵੱਖਰਾ ਕਿਵੇਂ ਹੋ ਗਈ ਗੱਲ ਇਹ ਨਹੀਂ ਪਾ। ਜਿਸ ਵੇਲੇ ਮਹਾਰਾਜ ਸਾਹਿਬ ਨੇ ਕਿਹਾ ਪੰਜਾਂ ਸਿੱਖਾਂ ਨੂੰ, ਕਹਿੰਦੇ ਸਿੱਖੋ ਸਾਡੇ ਸਰੀਰ ਦੇ ਸ਼ਾਂਤ ਹੋਣ ਤੋਂ ਬਾਅਦ ਤੁਸੀਂ ਅੰਤਮ ਜਿਹੜੀ ਕਿਰਿਆ ਕਰਨ ਤੋਂ ਬਾਅਦ ਅੰਮ੍ਰਿਤਸਰ ਚਲੇ ਜਾਓ, ਤੁਹਾਨੂੰ ਕਿਸੇ ਨੇ ਗ੍ਰਿਫਤਾਰ ਨਾ ਕੀਤਾ ਨਾ ਤੁਹਾਨੂੰ ਕਰਨਾ, ਜਾ ਕੇ ਮੇਰੇ ਪੁੱਤਰ ਨੂੰ ਇੱਕ ਮੇਰਾ ਅੰਤਮ ਸੁਨੇਹਾ ਦੇ ਦਿਓ, ਬਾਕੀ ਗੁਰਤਾ ਗੱਦੀ ਦੀ ਸਾਰੀ ਮਰਿਆਦਾ ਉਹੀ ਰੱਖਣੀ ਹੈ ਜਿਹੜੀ ਸਾਡੇ ਤੱਕ ਚਲੀ ਆ ਰਹੀ ਹੈ, ਪਰ ਹੁਣ ਇਹ ਸ਼ਾਂਤ ਰਸ ਵਾਲਿਆਂ ਨੂੰ ਜੀਣ ਨਹੀਂ ਦੇਣਗੇ ਇਹ ਲੋਕ, ਇਸ ਕਰਕੇ ਵੀਰ ਰਸ ਦੇ ਵਾਸਤੇ ਹੁਣ ਸ਼ਸਤਰ ਚੁੱਕ ਲਓ, ਅਪਰਾਧੀਆਂ ਨੂੰ ਸਜ਼ਾ ਦੇਣੀ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ, ਹੁਣ ਤੁਹਾਡੇ ਛੇਵੇਂ ਥਾਂ 'ਤੇ ਮੇਰੇ ਪੁੱਤਰ ਦੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ। ਫਿਰ ਚੰਦੂ ਦੇ ਨਕੇਲ ਵੀ ਪਾਈ ਸੀ ਨਾ, ਉਹ ਵੀ ਇਤਿਹਾਸ ਕਿਸੇ ਹੋ ਗਿਆ। ਮੈਂ ਗੱਲ ਸਮਾਪਤ ਕਰਾਂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਆਪ ਪਰਮੇਸ਼ੁਰ ਦੇ ਚਰਨਾਂ ਵਿੱਚ, ਅਤੇ ਫਿਰ ਸਰੀਰ ਜਿਹੜਾ ਸੀ ਜਪਜੀ ਸਾਹਿਬ ਦਾ ਪਾਠ ਉਸ ਢੰਗ ਨਾਲ ਕੀਤਾ। ਜਪਜੀ ਸਾਹਿਬ ਦੇ ਪਾਠ ਸੰਪੂਰਨ ਹੁੰਦਿਆਂ ਹੀ ਸਿੱਖਾਂ ਨੂੰ ਕਿਹਾ ਕਿ ਅਕਾਲ ਪੁਰਖ ਦਾ ਹੁਕਮ ਆ ਗਿਆ, ਬੇਵਾਨ ਆ ਗਿਆ, ਸਤਿਗੁਰੂ ਮਹਾਰਾਜ ਆਪਣਾ ਜਿਸਮ ਛੋੜ ਕੇ ਜੋਤ ਰੂਪ ਸੀ ਜਿਹੜੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸਿੱਖਾਂ ਨੇ ਮਹਾਰਾਜ ਸਾਹਿਬ ਜੀ ਦਾ ਸਰੀਰ ਸੀ ਚੰਦਨ ਦੀ ਚਿਖਾ ਦੇ ਉੱਤੇ ਮਹਾਰਾਜ ਸਾਹਿਬ ਦਾ ਸੰਸਕਾਰ ਹੋਇਆ, ਸੋਹਲੇ ਦਾ ਪਾਠ ਹੋਇਆ। ਉਸ ਤੋਂ ਬਾਅਦ ਜਿਹੜੀ ਗੱਲ ਸਾਨੂੰ ਅੱਗੇ ਚੱਲ ਕੇ ਇਤਿਹਾਸਕਾਰਾਂ ਨੂੰ ਭੁਲੇਖਾ ਪਾਉਂਦੀ ਹੈ ਉਹ ਵੀ ਹੋਈ। ਉਹ ਕੀ ਹੋਈ? ਜਿੰਨੀ ਰਾਖ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਇੰਨੀ ਕੁ ਚੁਟਕੀ ਰਾਖ ਦਾ ਵੀ ਕਿਤੇ ਨਿਰਾਦਰ ਨਾ ਹੋ ਜਾਏ, ਉਹ ਸਾਰੀ ਹੂੰਝ ਕੇ ਦਰਿਆ ਰਾਵੀ ਦੇ ਵਿੱਚ ਪਾ ਦਿੱਤੀ, ਅਤੇ ਇੱਥੋਂ ਮਾਰਾ ਹੋ ਗਿਆ ਵੀ ਜਲ ਪ੍ਰਵਾਹ ਹੋ ਗਿਆ ਜੀ ਮਹਾਰਾਜ, ਉਹ ਰਾਖ ਜਲ ਪ੍ਰਵਾਹ ਹੋਈ ਸੀ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸ਼ਹੀਦੀ ਨੇ ਫਿਰ ਸ਼ਹੀਦਾਂ ਦੇ ਸਿਰ ਤਾਜ ਬਣੇ, ਇਸ ਗੁਰੂ ਘਰ 18 ਤਰੀਕ ਨੂੰ ਸ਼ਹੀਦੀ ਮਨਾਈ ਗਈ। ਅਤੇ ਉਸ ਤੋਂ ਪਹਿਲਾਂ ਇਹ ਵਿਚਾਰ ਥੋੜ੍ਹੀ ਜਿਹੀ ਅਸਾੜ ਤਪੰਦਾ ਤਿਸ ਲੱਗੇ ਹਰ ਨਾਹੋਂ ਨਾ ਜਿੰਨਾ ਪਾਸ, ਇਸ ਤੁਕ ਦੇ ਨਾਲ ਦਾਸ ਨੇ ਵਿਚਾਰ ਸ਼ੁਰੂ ਕੀਤੀ ਸੀ। ਅਤੇ ਮਹਾਰਾਜ ਨੇ ਸਾਬਤ ਕਰ ਦਿੱਤਾ ਵੀ ਜੇ ਉਹ ਸੌ ਦਾ ਨਾਮ ਮੇਰੇ ਕੋਲ ਹੈ ਅਤੇ ਮੈਨੂੰ ਹਾੜ੍ਹ ਦਾ ਮਹੀਨਾ ਤਪਦਾ ਨਹੀਂ ਲੱਗਿਆ, ਮੇਰੇ ਲਈ ਸ਼ਾਂਤ ਮਿਲਿਆ। ਉਸ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸੌ ਸੌ ਵਾਰੀ ਨਮਸਕਾਰਾਂ, ਰੋਮ ਰੋਮ ਕਰਕੇ ਨਮਸਕਾਰਾਂ। ਆਓ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬਹੁਤ ਬਹੁਤ ਧੰਨਵਾਦ। ਅਨੰਦ ਸਾਹਿਬ ਪੜ੍ਹਨਾ ਜੀ ਜਾਂ ਬੋਲਣਾ ਕਿਸੇ ਨੇ? ਅਨੰਦ ਸਾਹਿਬ ਰਾਗੀ ਸਿੰਘ ਜੀ ਬਹੁਤ ਧੰਨਵਾਦ। ਤੁਹਾਡੇ ਤਾਂ ਕੀਰਤਨ ਦਾ ਜਿਹੜੀ ਭੇਟ ਹੈ, ਕੀਰਤਨ ਸੁਣਾ ਰਹੇ ਹਾਂ, ਇਹਦਾ ਹੀ ਅੰਤ ਨਹੀਂ ਹੈ। ਚਲੋ ਇਹ ਚੈਰਿਟੀ ਦੇ ਖਾਤੇ 'ਚ ਜਾਣੀ ਹੈ, ਅਸੀਂ ਕਿਹੜਾ ਪੇ ਕਰ ਲੈ ਕੇ ਜਾਣੀ ਹੈ। ਮੈਂ ਸਮੁੱਚੀਆਂ ਸੰਗਤਾਂ ਦਾ ਹਫ਼ਤੇ ਦੇ ਵਿੱਚ ਤੁਸੀਂ ਪੰਜਾਂ ਛੱਕਾਂ ਜਿੰਨਾ ਵੀ ਭੇਟ ਕੀਤਾ, ਕਥਾ ਦਾ ਸਤਿਕਾਰ ਕੀਤਾ, ਇਹ ਪੰਥਕ ਕਾਰਜਾਂ ਵਿੱਚ ਲਾ ਕੇ ਤੁਹਾਡੇ ਪੁੰਨਾਂ 'ਚ ਵਾਧਾ ਕਰੇ, ਅਤੇ ਮੇਰੀ ਜਿਵੇਂ ਹੁਣ ਤੱਕ ਨਿਭ ਗਈ ਇਸੇ ਤਰ੍ਹਾਂ ਨਿਭਾਉਣ ਦੀ ਆਪ ਜੀ ਅਸੀਸ ਬਖਸ਼ਿਓ। ਜਿਵੇਂ ਮੇਰੇ ਪਰਿਵਾਰ ਦਾ ਧਰਮ ਕਿਰਤੇ ਗੁਜ਼ਾਰਾ ਹੈ, ਮੇਰੇ ਸਰੀਰ ਦਾ ਗੁਜ਼ਾਰਾ ਹੈ। ਹਾਂ, ਰੋਟੀ ਪਾਣੀ ਤਾਂ ਭਾਈ ਤੁਹਾਡੇ ਘਰਾਂ 'ਚ ਖਾਣਾ ਹੀ ਪੈਂਦਾ ਜਦੋਂ ਘਰ ਤੋਂ ਬਾਹਰ ਆ ਗਏ ਹਾਂ, ਅਤੇ ਬਾਕੀ ਮਹਾਰਾਜ ਨੇ ਨਿਭਾ ਦਿੱਤੀ ਹੈ ਵੱਡੇ ਵੱਡੇ ਕਾਰਜ, ਗੁਰੂ ਘਰਾਂ ਦੀਆਂ ਇਮਾਰਤਾਂ, ਔਰ ਯਤੀਮ ਬੱਚੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਅਤੇ ਉਹ ਬੱਚਿਆਂ ਨੂੰ ਲਿਆ ਕੇ ਛੱਡ ਜਾਂਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਉਹਨਾਂ 'ਤੇ ਨਾ 'ਤੇ ਭੀਖ ਮੰਗਣ ਦੀ ਕਦੇ ਆਦਤ ਨਹੀਂ ਹੈ। ਗੁਰੂ ਕਿਰਪਾ ਕਰੇ ਇਹ ਤੁਹਾਡਾ ਧਨ ਉਹਨਾਂ ਕਾਰਜਾਂ 'ਚ ਲਾ ਕੇ ਸਫਲਾ ਹੋਵੇ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਐਨ ਧਿਆਨ ਨਾਲ ਸੁਣੀ ਹੈ, ਲਗਾਤਾਰ ਕਈ ਦਿਨਾਂ ਤੋਂ ਸੁਣੀ ਹੈ, ਮੈਂ ਉਹਨਾਂ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਕਰ ਜੀ। ਆਓ ਅਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਗੁਰੂ ਦੇ ਚਰਨਾਂ 'ਚ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਬੋਲੋ ਭਾਈ ਸਾਰੇ ਰਾਗ ਰਤਨ।

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਸਾਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਦਾ ਸਿਫਤ।

ਸੰਤ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰ ਹੋ ਸਾਚਾ ਨਾਮ ਮੇਰਾ ਆਧਾਰੋ ਬਜ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਅਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਚੰਗੀ

0: ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੂੰ ਠਾਕੁਰ
1: ਪੈ ਅਰਦਾਸ ਜੀਉ ਪਿੰਡ ਸਾਹਿਬ ਤੁਮ ਮਾਤ ਪਿਤਾ ਹਮ ਬਾਰਿਕ ਤੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌਨੇ ਤੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕਿਨ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੁੰਦਰ ਦੀਵਾਨ ਸਜਾਏ ਗਏ ਸਤਿਗੁਰੂ ਜੀਓ ਸਜੇ ਹੋਏ ਦੀਵਾਨਾਂ ਅੰਦਰ ਕਥਾ ਵਿਚਾਰਾਂ ਗੁਰਬਾਣੀ ਕੀਰਤਨ ਹੋਏ ਗੁਰ ਇਤਿਹਾਸ ਦੀ ਵਿਚਾਰ ਹੋਈ ਸਤਿਗੁਰੂ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਰਿਵਾਰ ਵੱਲੋਂ ਸੰਪੂਰਨਤਾ ਕੀਤੀ ਤਿਨ੍ਹਾਂ ਦੀ ਅਰਦਾਸ ਸਤਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਿਸ਼ ਕਰਨੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਪਰਮਿੰਦਰ ਸਿੰਘ ਬੀਬੀ ਜਸਮੀਨਾ ਕੌਰ ਐਲੀਨਾ ਸਿੰਘ ਜੇਡਨ ਸਿੰਘ ਜੱਬਲ ਘਰ ਦੀ ਸੁੱਖ ਸ਼ਾਂਤੀ ਵਾਸਤੇ ਆਪ ਜੀ ਦੇ ਅਸਥਾਨਾਂ 'ਤੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ, ਸੰਪੂਰਨਤਾ ਹੋਈ। ਸਤਿਗੁਰੂ ਜੀ ਉਹ ਕਿਰਪਾਲਤਾ ਕਰਨੀ, ਚੜ੍ਹਦੀਆਂ ਕਲਾ ਕਾਰੋਬਾਰਾਂ ਵਿੱਚ ਵਾਧੇ ਕਰਨੇ, ਗੁਰੂ ਕੀ ਸੰਗਤ ਵਾਸਤੇ ਆਪ ਜੀ ਦੇ ਅਸਥਾਨਾਂ 'ਤੇ ਚੱਲ ਕੇ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ, ਪਰਿਵਾਰ ਵੱਲੋਂ ਹੋਈ ਸਤਿਗੁਰੂ ਸੇਵਾਵਾਂ, ਦਰ 'ਤੇ ਪ੍ਰਵਾਨ ਕਰਨੀਆਂ, ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਪਿਛਲੇ ਇੱਕ ਹਫ਼ਤੇ ਤੋਂ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਤਿੰਨਾਂ ਵੱਲੋਂ ਗੁਰਬਾਣੀ ਕਥਾ ਵਿਚਾਰ, ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਸੀ। ਸਤਿਗੁਰੂ ਜੀ ਉਹ ਆਪ ਜੀ ਨੇ ਕਿਰਪਾਲਤਾ ਕਰਨੀ, ਚੜ੍ਹਦੀਆਂ ਕਲਾ ਬਖਸ਼ਣੀਆਂ, ਤੰਦਰੁਸਤੀਆਂ ਮਹਾਨ ਪੰਥ ਦੀਆਂ ਸੇਵਾਵਾਂ ਬਖਸ਼ਿਸ਼ ਕਰਦੇ ਰਹਿਣਾ। ਸਤਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਆਦਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ।

ਤਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮਦੀ ਨੂਰ ਅਰਸਹੁ ਕੁਰਸਹੁ ਚਟੀਐ ਤੁਧ ਜਿਥੇ ਸੱਚੇ ਪਾਤਸ਼ਾਹੁ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਤਿਸੰਗ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਇਹਨਾਂ ਪਾਸੋਂ ਲਗਾਤਾਰ 5-6 ਦਿਨਾਂ ਤੋਂ ਆਪ ਸੰਗਤਾਂ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰ ਰਹੀਆਂ ਨੇ। ਸੋ ਅੱਜ ਬਾਬਾ ਜੀ ਉਹਨਾਂ ਦੇ ਦੁਪਹਿਰ ਦੇ ਦੀਵਾਨ ਦੇ ਵਿੱਚ ਉਹਨਾਂ ਦਾ ਅੱਜ ਇਸ ਵੀਕ ਦਾ ਜਿਹੜਾ ਹੈ ਆਖਰੀ ਦੀਵਾਨ ਹੈ। ਸੋ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬਾਬਾ ਜੀ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣ ਵਾਸਤੇ ਪਹੁੰਚੇ ਨੇ। ਸਮੂਹ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਦੇ ਹਾਂ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਨਾਲ ਹੀ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਅਤੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ, ਅਤੇ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪਾ ਦੇਣ ਦੀ ਕਿਰਪਾਲਤਾ ਕਰਨਗੇ ਜੀ।

0: ਵਾਹਿਗੁਰੂ।
1: ਬੋਲ ਲੈਣਗੇ ਜਾਣ।

ਸਰਬੱਤ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰਕਾਰ ਦੀਆਂ ਸੇਵਾਵਾਂ ਲੈਂਦੇ ਰਹਿਣ ਜੀ। ਸੋ ਅੱਜ ਦੇ ਦੁਪਹਿਰ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਸੇਵਕ ਪਰਿਵਾਰ ਸਰਦਾਰ ਪਰਮਿੰਦਰ ਸਿੰਘ ਜੀ, ਬੀਬੀ ਜਸਮੀਨਾ ਕੌਰ, ਅਲੀਨਾ ਸਿੰਘ ਜੀ ਜੱਬਲ ਅਤੇ ਜੈਡਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਸਤਿਗੁਰ ਜੀ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। 25 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜੀ। 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਗੁਰੂ ਘਰ ਵਿਖੇ ਮਨਾਇਆ ਜਾਵੇਗਾ ਅਤੇ 30 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੇ ਖੇਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜਿਹਾ ਚੀਰੀ ਲਿਖਿਆ, ਤਿਹਾ ਹੁਕਮ ਕਮਾਏ ਇਕੱਲੇ ਆਵੇ ਨਾਨਕਾ, ਸਿੱਧੇ ਉੱਠੀ ਜਾਏ ਦੇ ਮਾਵਕ ਅਨੁਸਾਰ। ਸਤਿਕਾਰਯੋਗ ਬੀਬੀ ਗੁਰਦੇਵ ਕੌਰ ਜੀ, ਜੋ ਕਿ ਪਿਛਲੇ ਦਿਨੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਿਰਾਜੇ ਨੇ, ਉਹਨਾਂ ਦੇ ਅੰਤਿਮ ਸੰਸਕਾਰ ਅਤੇ ਉਸ ਤੋਂ ਬਾਅਦ ਗੁਰੂ ਘਰ ਵਿਖੇ ਜੋ ਉਲਾਣੀਆਂ ਦੇ ਪਾਠ ਦੀ ਆਰੰਭਤਾ ਹੋਵੇਗੀ। ਸੋ ਜਿਹੜੀਆਂ ਸੰਗਤਾਂ ਲੰਗਰ ਹਾਲ ਦੇ ਵਿੱਚ ਲੰਗਰ ਛੱਕ ਰਹੀਆਂ ਨੇ ਅਤੇ ਜਿਹੜੀਆਂ ਸੰਗਤਾਂ ਨਵੇਂ ਹਾਲ ਦੇ ਵਿੱਚ ਬੈਠੀਆਂ ਨੇ ਪਿਛਲੇ ਹਾਲ ਦੇ ਵਿੱਚ, ਉਹਨਾਂ ਨੂੰ ਬੇਨਤੀ ਹੈ ਕਿ ਮੇਨ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਦੀ ਆਰੰਭਤਾ ਹੋਣ ਲੱਗੀ ਹੈ ਜੀ ਉਲਾਣੀਆਂ ਦਾ ਪਾਠ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ, ਉਲਾਣੀਆਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਤੰਦੈ ਲਾਇਆ। ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਕੱਤ ਚਲਾਇਆ। ਜਾਨੀ ਕੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ। ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਜਿਹਾ ਲਿਖਿਆ ਤਿਹਾ ਪਾਇਆ, ਜਿਹਾ ਪੁਰਬ ਕਮਾਇਆ। ਤਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਤੰਦੈ ਲਾਇਆ। ਸਾਹਿਬ ਸਿਮਰੋ ਮੇਰੇ ਭਾਈ ਹੋ, ਸਭਨਾ ਇਹ ਪਿਆਣਾ। ਇੱਥੇ ਧੰਦਾ ਕੂੜਾ ਝਾੜਦੇ ਹਾਂ, ਆਗੈ ਸਰ ਪਰ ਜਾਣਾ। ਆਗੈ ਸਰ ਪਰ ਜਾਣਾ, ਜੋ ਮਹਿਮਾਣਾ ਕਾਹੇ ਗਾਰਵ ਕੀ ਜੈ। ਜਿਤ ਸੇਵੈ ਦਰਗਾਹ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੈ ਹੁਕਮ ਨਾ ਚੱਲੈ, ਮੂਲੇ ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰ ਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਜੋ ਤਿਸ ਪਾਵੈ ਸਮਰਥ, ਸੋ ਥੀਐ ਹੀਲੜਾ ਇਹੋ ਸੰਸਾਰੋ। ਜਲ ਥਲ ਮਹੀਅਲ, ਰਵ ਰਹਿਆ ਸਾਚੜਾ ਸਿਰਜਣਹਾਰੋ। ਸਾਚਾ ਸਿਰਜਣਹਾਰੋ, ਅਲਖ ਪਾਰੋ, ਤਾਕਾ ਅੰਤ ਨਾ ਪਾਇਆ। ਆਇਆ ਦਿਨ ਕਾ ਸਫਲ ਪਇਆ ਹੈ, ਇੱਕ ਮਨ ਜਿਨੀ ਧਿਆਇਆ। ਟਾਹੇ ਟਾ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਜੋ ਤਿਸ ਭਾਵੈ ਸਮਰਥ, ਸੋ ਥੀਐ ਹੀਲੜਾ ਇਹੋ ਸੰਸਾਰ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਵਾਲੇ ਵਿਕਾਰਨ ਬਾਬਾ ਰੋਈਐ, ਰੋਵਣ ਸਗਲ ਵਿਕਾਰ। ਰੋਵਣ ਸਗਲ ਵਿਕਾਰੋ, ਗਾਫਲ ਸੰਸਾਰੋ। ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਛ ਸੂਝੈ ਨਾਹੀ। ਇਹ ਤਨ ਏਵੈ ਖੋਵੈ, ਐਥੈ ਆਇਆ ਸਭ ਕੋ ਜਾਸੀ। ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ।

ਸਾਹਿਬ ਸੰਭਾਲਿਆ ਸਾਹਿਬ ਸੰਭਾਲੈ ਪੰਥ ਨਿਹਾਲੈ ਅਸਾਂ ਪੇ ਉੱਥੇ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋਆ ਤਿਸੈ ਕਾ ਪਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇਹਾ ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲਏਹਾ ਮਰਨ ਨਾਮ ਦਾ ਲੋਕਾਂ ਆਖੀਐ ਜੇ ਮਰ ਜਾਣੈ ਐਸਾ ਕੋਈ ਸਾਹਿਬ ਸੇਵਿਹੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੈ ਜਾਵੋ ਤਾਂ ਫਿਰ ਪਾਵੋ ਆਗੈ ਮਿਲੈ ਵਡਾਈ ਭੇਟੈ ਸਿਉ ਜਾਵੋ ਸੱਚ ਸਮਾਵੋ ਤਾਂ ਪਦ ਲਿਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਭਾਵੋ ਰੰਗ ਸਿਉ ਰਲੀਆ ਮਾਣੈ ਮਰਨ ਨਾਮ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣੈ

ਪਾਉ ਭਾਗੈ। ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰੈ ਪਰਵਾਣੋ। ਨਾਨਕ ਕਿਸਨੋ ਬਾਬਾ ਰੂਈਐ, ਬਾਜੀ ਹੈ ਇਹੋ ਸੰਸਾਰੋ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਤਾਰਨ ਤਾਰੇ, ਜਿਨ ਕੀਆ ਸੋ ਜਾਣੈ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ।

ਸਾਧ ਕਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਦਕਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਅਲਖ ਪਾਰ ਦੋਏ ਪੜ ਜੋੜ ਵਿਛੋੜਿਅਨ ਗੁਰਬਿਨ ਕੋਰ ਅੰਧਾਰੋ ਸੂਰਜ ਚੰਦ ਸਿਰਜਿਅਨ ਐਨਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਣ ਹਾਰੋ ਨਾਰੀ ਪੁਰਖ ਸਿਰਜਿਐ ਬਿਖ ਮਾਇਆ ਮੋਹ ਪਿਆਰੋ।

ਵਿਧਣਕਾਰ ਕਰ ਕਰ ਕੰਤ ਮਹਿਲੀਆ ਰੂੜੈ ਹਿਤ ਪਿਆਰੇ ਮੈਂ ਫਿਰ ਸੱਚ ਸਾਲਾਹਣਾ ਹਉ ਰਹਿਸੀਅੜੀ ਨਾਮ ਪਥਾਰੇ ਗੁਰ ਮਿਲਿਆ ਵੇਸ ਪਲਟਿਆ ਸਾਧਨ ਸੱਚ ਸ਼ਿਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰ ਵਡਹਾਂਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਪਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਪਿਨ ਨਾਵੈ ਪਿੜਕਾਚੀ ਜਿਨ ਥਾਪੀ ਵਿਧ ਜਾਣੇ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾ ਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਦ ਪੰਦੈ ਹੈ ਸੰਸਾਰੋ ਵਾ ਸਿਰ ਸਿਰ ਸਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜਿਹਾ ਕੀਆ ਸੋ ਨਿਵਹਿ ਜੀ ਨਾਲੇ ਜਿਹੇ ਕਰਮ

ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ, ਸੱਚ ਸੱਚਾ ਕਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੋ ਵਾ, ਕੂੜ ਲੱਭ ਜਾਂ ਥਾਏ ਨਾ ਪਾਸੀ। ਅੱਗੇ

ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸ਼ਾਹ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸੱਚ ਲਿਖਿਆ ਅੰਮ੍ਰਿਤ ਵਿਖਿਆ ਜਿਤ

ਜੇ ਕਿਸੈ ਰੋਵਣਾ ਜਾਨੀਅੜਾ ਬੰਤ ਬਿਠਾਇਆ ਹੈ ਲਿਖਿਅੜਾ ਲਿਖਣਾ ਮੇਟੀਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਾਂ ਤਿਸ ਪਾਇਆ ਰੁਨੇ ਰੋਵਣ ਹਾਰੇ ਪੁੱਤ ਪਾਈ ਭਾਤੀਜੇ ਰੋਵੈ ਪ੍ਰੀਤਮ ਅਤ ਪਿਆਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਰ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ।

ਕਰ ਤੇਰੈ ਕਰਤਾ ਤੇਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ।

ਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਦੇਖ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ।

ਦੇ ਸੰਸਕਾਰ ਤੋਂ ਉਪਰੰਤ ਅਲਾਣੀਆਂ ਦੇ ਪਾਠ ਹੋਏ, ਛੇ ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਬੀਬੀ ਗੁਰਦੇਵ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਰਿਵਾਰ ਨੂੰ ਭਾਣਾ ਮੰਨਣ ਦੀ ਦਾਤ ਬਖਸ਼ਿਸ਼ ਕਰਨ

ਫੇਰਾ ਵਾਲੀਆਂ ਰਹਿਮਤਾਂ ਕਰਨੀਆਂ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋਨਿਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जो

ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਮੂਰੇ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਾਜ਼ਰੀ ਵਿੱਚ ਜਿਹੜੇ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸਿੱਧੇ ਉੱਠੀ ਜਾਏ ਦੇ ਮਾਂ ਵਾਕ ਅਨੁਸਾਰ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਜੀ, ਗੁਰੂ ਸਾਹਿਬ ਜੀ ਨੇ ਜਿੰਨੇ ਸਵਾਸਾਂ 'ਚ ਪੂੰਜੀ ਦੇ ਕਰਕੇ ਸੰਸਾਰ 'ਤੇ ਭੇਜਿਆ ਸੀ, ਸਤਿਗੁਰਾਂ ਦੁਆਰਾ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਪੂਰਿਆਂ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਨੇ, ਉਹਨਾਂ ਦੇ ਅੰਤਿਮ ਸੰਸਕਾਰ 'ਤੇ ਪਹੁੰਚੀਆਂ ਸੰਗਤਾਂ, ਉਸ ਤੋਂ ਬਾਅਦ ਅੰਤਿਮ ਸੰਸਕਾਰ ਤੋਂ ਉਪਰੰਤ ਗੁਰੂ ਘਰ ਵਿਖੇ ਆਪ ਸੰਗਤਾਂ ਨੇ ਉਸ ਸ਼੍ਰੀ ਰੂਹ ਦੇ ਨਿਮਿਤ ਅਲਾਣੀਆਂ ਦੇ ਪਾਠ ਸਰਵਣ ਕੀਤੇ ਨੇ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸੋ ਦਾਸ ਆਸਟ੍ਰੇਲੀਅਨ ਸਿੱਖਿਆ ਸੈਸ਼ਨ ਵੱਲੋਂ ਸਮੁੱਚੇ ਸਟਾਫ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ, ਸੱਚੇ ਪਾਤਸ਼ਾਹ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਸ਼੍ਰੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਬੜੀ ਅਪਾਰ ਕਿਰਪਾ ਰਹਿਮਤ ਹੈ ਇਸ ਪਰਿਵਾਰ 'ਤੇ। ਮਾਤਾ ਜੀ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਜੀ, ਜੋ ਕਿ ਪਿਛਲੇ ਤਕਰੀਬਨ ਲੰਬੇਰੇ ਸਮੇਂ ਤੋਂ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ, ਸੰਗਤਾਂ ਦੇ ਇਕੱਠ ਤੋਂ ਪਤਾ ਲੱਗਦਾ ਕਿ ਇਸ ਪਰਿਵਾਰ ਦਾ ਹਰ ਇੱਕ ਦਾ ਨਾਲ, ਮਾਤਾ ਜੀ ਹੋਣਾਂ ਦਾ ਹਰ ਇੱਕ ਦੇ ਨਾਲ ਕਿੰਨਾ ਕੁ ਪ੍ਰੇਮ ਪਿਆਰ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਮਹਾਰਾਜ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਨੇ ਅਰਦਾਸ ਬੇਨਤੀ ਕਰਨੀ ਹੈ। ਸੋ ਬੇਨਤੀ ਹੈ, ਕੱਲ੍ਹ ਨੂੰ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਮਾਤਾ ਜੀ ਦੇ ਨਿਮਿਤ ਸ੍ਰੀ ਸਾਹਿਬ ਪਾਠ ਦੀ ਰਮਤਾ ਹੋਵੇਗੀ, ਜਿਸ ਦੇ ਭੋਗ ਸ਼ਨੀਵਾਰ ਨੂੰ ਗੁਰੂ ਘਰ ਵਿਖੇ 12 ਤੋਂ 2 ਪਰਿਵਾਰ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਹੈ। 12 ਤੋਂ 2 ਸਹਿਜ ਪਾਠ ਦੇ ਭੋਗ ਪੈਣਗੇ ਗੁਰੂ ਘਰ ਵਿਖੇ, ਨਾਲ ਹੀ ਮਾਤਾ ਜੀ ਦੇ ਨਿਮਿਤ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀ ਦੇ ਮਾਂ ਵਾਕ ਅਨੁਸਾਰ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਹੋਵੇਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਉਸ ਦਿਨ ਵੀ ਇਸੇ ਤਰ੍ਹਾਂ ਗੁਰੂ ਘਰ ਵਿਖੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਸਮੂਹ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ। ਸਾਰੀਆਂ ਸੰਗਤਾਂ ਦਾ, ਸਮੁੱਚੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖੇਮਾ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ ਜੀ। ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ, ਚਾਹ ਦਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਾਸ ਵਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਣ ਸਿਮਰਤ ਸੁਦਾਖਰ, ਕਿਨੇ ਰਾਮ ਨਾਮ ਇੱਕ ਅੱਖਰ, ਕਿਨਕਾ ਏਕ ਚਿਸ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ। ਪ੍ਰਭ ਕੈ ਸਿਵਰਨ ਗਰਭ ਨਾ ਵਸੈ, ਪ੍ਰਭ ਕੈ ਸਿਵਰਨ ਦੁਖ ਜਮ ਨਸੈ, ਪ੍ਰਭ ਕੈ ਸਿਵਰਨ ਕਾਲ ਪ੍ਰਹਰੈ, ਪ੍ਰਭ ਕੈ ਸਿਵਰਨ ਦੁਸ਼ਮਣ ਡਰੈ। ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, ਪ੍ਰਭ ਕੈ ਸਿਵਰਨ ਆਨੰਦ ਨ ਜਾਗੈ, ਪ੍ਰਭ ਕੈ ਸਿਵਰਨ ਨਿਭਾਉ ਨਾ ਵਿਆਪੈ, ਪ੍ਰਭ ਕੈ ਸਿਵਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਵਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਵਰਨ ਰਿਤ ਸਿਧ ਨਾਉ ਨਿਤ, ਪ੍ਰਭ ਕੈ ਸਿਵਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਵਰਨ ਜਪ ਤਪ ਪੂਜਾ, ਪ੍ਰਭ ਕੈ ਸਿਵਰਨ ਬਿਨਸੈ ਦੂਜਾ। ਪ੍ਰਭ ਕੈ ਸਿਵਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਵਰਨ ਦਰਗਹਿ ਮਾਨੀ, ਪ੍ਰਭ ਕੈ ਸਿਵਰਨ ਹੋਇ ਸੁ ਭਲਾ, ਪ੍ਰਭ ਕੈ ਸਿਵਰਨ ਸੁਫਲ ਫਲਾ। ਸੇ ਸਿਮਰੈ ਜਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੇ ਰਸਨਾ, ਨਾਨਕ ਜਨ ਕਾ ਦਾਸ ਦਸਨਾ। ਪ੍ਰਭ ਕੋ ਸਿਮਰੈ ਸੀ ਧਨਵੰਤੇ, ਪ੍ਰਭ ਕੋ ਸਿਮਰੈ ਸੀ ਪਤਵੰਤੇ, ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੀ ਵੀ ਮਹਤਾਜੇ, ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੀ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੈ ਵਸੈ ਹਰ ਨੇਰੇ, ਸੰਤ ਕਿਰਪਾ ਤੇ ਆਨੰਦ ਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹ ਚਲੇ ਆਸਨ, ਪ੍ਰਭ ਕੈ ਸਿਮਰਨ ਕਬਲ ਵਿਕਾਸਨ, ਪ੍ਰਭ ਕੈ ਸਿਮਰਨ ਅਨਹਤ ਚੁਨਕਾਰ ਸੁਖ, ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰੈ ਸੀ ਜਨ ਜਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁੰ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰ

ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜਹ ਮਾਂ ਭਿਆਨ ਦੂਤ ਜਮਦ ਲੈ ਤਹਿ ਕੇਵਲ ਨਾਮ ਸੰਗ ਤੇਰੇ ਚਲੈ ਜਹ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਕਿਨ ਮਾਹੇ ਉਦਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸਿਸ਼ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਵੰਦਨਾ ਪਰੇ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਕ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜਿਹ ਮਾਰਗ ਇਹ ਜਦ ਕੇਲਾ ਤੈ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਵਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਾਇ ਸੰਘਾਰੇ ਹਰ ਕਾ ਨਾਮ ਤਤਕਾਲ ਉਦਾਰੇ ਅਨਕ ਜੋਨ ਜਨਮੈ ਮਰਜਾਮ ਨਾਮ ਜਪਤ ਪਾਵੈ ਵਿਸ਼ਰਾਮ ਹੋਂ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਕੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੇ ਸੰਗ ਜਹ ਮਾਰ ਕੇ ਗਨ ਜਾਇ ਨ ਕੋਸਾ ਹਰ ਕਾ ਨਾਮ ਉਹਾ ਸੰਗ ਤੋਸਾ ਜਹ ਪੈਂਡੈ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂੰ ਹਰ ਕਾ ਨਾਮ ਤਹਿ ਨਾਲ ਪਛਾਨੂੰ ਜਹ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਦੂਜੇ ਕਰ ਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਦ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਧਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਅਸਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਗੇ ਤੇ ਤਰੈ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਤ ਬਸੈ ਸੰਤ ਪ੍ਰਤਾਪ ਤੁਰਤ ਸਭ ਨਸੈ ਸੰਤ ਕਾ ਸੰਗ ਬੜਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਬਰਤ ਨੇਮ ਕਰੇ ਬਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਕੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਬਿਸਰਥੀ ਵੈ ਅਗਨ ਮਾਹੀ ਹੋਮਤ ਪ੍ਰਾਨ ਕਨਕ ਅਸ਼ਵ ਹੈਵਰ ਭੂਮਦਾਨ ਨਿਉਲੀ ਕਰਮ ਕਰੇ ਬਵਾਸਣ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੁਆਬੀ ਹੋਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇ ਛੁਟੈ ਗਰਭ ਘਮਾਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬਹੂ ਨਾ ਵਿਖਿਆ ਟਰੈ ਜਲ ਧੋਵੇ ਬਹੁ ਦੇ ਅਨੀਤ ਸ਼ੁੱਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਮ ਉਦਰੇ ਪਤਿਤ ਬਹੁਮੁੱਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਦਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੂਜੈ ਕੋਟ ਉਪਾਵ ਦਰ ਗਹਿਣੀ ਸੀ ਜੈ ਛੂਟ ਸਨਾਹੀ ਉਪ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ
ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਿਨਾਂ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਂ ਕਹਿ ਬਲ ਬਲ ਜਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪ ਉਸਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਦੇ ਉੱਚਾ, ਜਾਂ ਕਾ ਮਨ ਹੋਏ ਸਗਲ ਕਿਰੇਨਾ ਹਰ ਹਰ ਨਾਮ ਦਿਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ, ਸੁਖ ਦੁੱਖ ਜਨ ਸਮ ਦਿਸ਼ਟੇਤਾ ਨਾਨਕ ਪਾਪ ਨਹੀਂ ਲੇਪਾ, ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ, ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਰਸਨ ਮਕਾਨੀ, ਸਗਲ ਥਾਨ ਤੇ ਉੱਤਮ ਥਾਨ ਨਾਨਕ ਜਹ ਕਟ ਵਸੇ ਹਰ ਨਾਮ ਸਲੋਕ, ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀ ਆਤ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦੁਸ਼ਤਾਨੀ, ਜਿਨ ਤੂੰ ਸਾ ਸਵਾਰ ਸ਼ਿੰਗਾਰਿਆ ਗਰ ਬਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੋਧ, ਬਿਰਧ ਪਿਆਓ ਪ੍ਰਸਾਕ ਸੈਨ ਮੁਖ ਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀ, ਜੈ ਜਿਹ ਪ੍ਰਸਾਦ ਧਰ ਉੱਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ, ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ, ਨੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੁੱਖ ਮੁੜ ਅੰਧ ਵਿਆਪੈ ਨਾਨਕ ਕਾਢ ਲਿਓ ਪ੍ਰਭ ਆਪੇ, ਆਦਿ ਅੰਤ ਜੋ ਰੱਖਣ ਹਾਰ ਦਿਸਿਓ ਪ੍ਰੀਤ ਨ ਕਰੇ ਗਵਾ, ਜਾਂ ਕੀ ਸੇਵਾ ਨਭ ਨਿਧ ਪਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਦਾ ਜਾਨ ਅੰਦੂਰੇ, ਜਾਂ ਕੀ ਟਹਿਲ ਪਾਵੇ ਦਰਗਾਹ ਮੰਤ ਸਹਿਬ ਸਾਰੇ ਮੁਗਧ ਜਾਨ, ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰ, ਤੰਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਤੋਏ ਗਰਦ ਵਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਭੇਕ ਅੰਤਰ ਮਲ ਮਾਇਆ ਛਪਸ ਨਾਹੀਂ ਕਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋ ਸਵਾਨ, ਅੰਤਰ ਅਗਨ ਬਾਹਰ ਤਨ ਸਵਾ ਗਲ ਪਾਤਰ ਕੈਸੇ ਤਰੇ ਥਾ, ਜਾਂ ਕੇ ਅੰਤਰ ਬਸੇ ਪ੍ਰਭਾਪ ਨਾਨਕ ਤੇ ਜਨ ਸਹਿ ਸਮਾਤ, ਸੁਨਣ ਦਾ ਕੈਸੇ ਮਾਰਗ ਪਾਵੈ ਕਰ ਗੇ ਲਿਹੋੜ ਨਿਭਾਵੈ, ਕਹਾਂ ਬੁਝਾਰਤ ਬੂਝੇ ਡੋਰਾ ਨਿਸਕਹੀਏ ਤੋ ਸਮਝੇ ਭੋਰਾ, ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਆਪ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਅਸ ਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਇ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੇ, ਅਰੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਵੈ ਮੂੜੈ ਚੀਤ, ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ, ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰੱਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪਏ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗੈ ਅਨਸਵਾਏ, ਨਾਨਕ ਕਹੂੰ ਨਾ ਸੀ ਜਈ ਬਿਰਨਾ ਮੈਂ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਏਕ ਭੀ ਨਾ ਦੇ ਦਸ ਪੀਹਰ ਲੈ ਤੋ ਮੂੜਾ ਕਹੋ ਕਾਂ ਕਰੇ,
ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀ ਜੈ ਸਤ ਨਮਸਕਾਰਾ ਜਾਂ ਕਹਿ ਮਨ ਲਾਗਾ ਪਰਾ ਮਿੱਠਾ ਸਰਬ ਸੁਖ ਤਾਂ ਹੂੰ ਮਨ ਉੱਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੰਤ ਛਾਪਨੀ ਦੇ ਰਾਸ ਕਾਤ ਭੀਤ ਵਰਤੇ ਅਨੰਦੋ ਉਲਾਸ ਆਪਣੀ ਏਵਾਨ ਕਸ਼ ਬਹੁਰ ਸ਼ਾਹ ਲੇ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਤ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿਉ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟਰਿਓ ਤੇ ਅੰਧ ਧਾਰ ਬਟਾਉ ਸਿਉ ਜੋ ਲਾਵੇ ਨਿਹ ਤਾਂ ਕੋ ਹੱਥ ਨਾ ਵੇਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਤਨ ਕੁਟੰਬ ਸਵਾਇਆ ਮਿੱਥਿਆ ਹੋਮੈ ਮਮਤਾ ਮਾਇਆ ਮਿੱਥਿਆ ਰਾਹ ਜੋਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰਤ ਹਸਤੀ ਅਸ਼ੁਭ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿੱਥਿਆ ਧਰੋਹ ਮੋਹ ਵਿਮਾਨ ਮਿੱਥਿਆ ਆਪ ਸੁਪਰ ਕਰਤ ਗਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿੱਥਿਆ ਸ਼ਰਵਨ ਪਰ ਨਿੰਦਾ ਸੁਣੈ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਮਿੱਥਿਆ ਨੇਤਰ ਪੇਖਤ ਪਰ ਤਰਿਆ ਰੁਪਾਦ ਮਿੱਥਿਆ ਰਸਨਾ ਭੋਜਨ ਨਨ ਸਵਾਦ ਮਿੱਥਿਆ ਚਰਨ ਪਰ ਬੇਕਾਰ ਕੋ ਧਾਵੈ ਮਿੱਥਿਆ ਮਨ ਪਰ ਲੋਭ ਲਵਾਵੈ ਮਿੱਥਿਆ ਤਨ ਨਹੀਂ ਪਰ ਪੁਕਾਰਾ ਮਿੱਥਿਆ ਬਾਸ ਲੇਤ ਬਿਕਾਰਾ ਬਿਨ ਬੂਝੈ ਮਿੱਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖ ਕੀ ਆਰਜਾ ਸੱਚ ਬਿਨਾ ਕਹਿ ਹੋਵ ਸੁੱਚਾ ਬਿਰਥਾ ਨਾਮ ਬਿਨਾ ਤਨੰਦ ਮੁਖਾਵਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਮਿਰਤਾ ਬਿਹਾਏ ਮੇਘ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜੋ ਕਿਰਪਨ ਕੈ ਨਿਰਾਰਥ ਦਾਮ ਧਨ ਤਨ ਤੇ ਜਨ ਜਹਿ ਖਟ ਵਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ ਜਾਣਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਪਤ ਜਾਪਤ ਜਨ ਮੈਂ ਮਰੈ ਜਿਸ ਕਹਿ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੂੰ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਪ੍ਰਭ ਸਭ ਜਾਣੇ ਆਪਣਾ ਕੀ ਆਪੇ ਮਾਨੈ ਆਪੇ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਪਾਪ ਸਿਆਣਪ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਤੁਰੰਤ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਯਰ ਲੋਭ ਮੋਹ ਬਿੰਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆ ਕਥਾ ਵੱਲਭਾਵੈ ਜਿਹ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਵੀ ਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਂ ਕੋ ਜਿਸ ਮੁਖ ਤਾਂ ਕੋ ਜਸ ਰਸਨ ਬਕਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਤਰ ਕਹਿ ਮਾਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜਿਹ ਪ੍ਰਸਾਦ ਅਰੋ ਕੰਚਨ ਦੇਹੀ ਲਿਬਲਾਵੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜਿਹ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਵਾਲ ਸਕੀ ਜੈ ਜਿਹ ਪ੍ਰਸਾਦ ਅਸ਼ਵ ਹਸਤਾ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਾ ਤਿਸੈ ਧਿਆਈ ਤਿਸੈ ਧਿਆਏ ਜੋ ਇੱਕ ਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁੰਨ ਬਹੁਦਾਨ ਮਟ ਮਨ ਆਠ ਪੈਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜਿਹ ਪ੍ਰਸਾਦ ਸੁਣੈ ਕਰਨਾਦ ਜਿਹ ਪ੍ਰਸਾਦ ਵੇਖਿਆ ਬਿਸਮਾਦ
ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਵਸਨਾ, ਜਿਹ ਪ੍ਰਸਾਦ ਹਸਤ ਕਰ ਚਲੈ, ਜਿਹ ਪ੍ਰਸਾਦ ਸੰਪੂਰਨ ਫਲੈ, ਜਿਹ ਪ੍ਰਸਾਦ ਪਰਮ ਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿ ਸਮਾਵੈ, ਐਸਾ ਪ੍ਰਭ ਤਿਆਗ ਵਰਕਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾਚ, ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਿਆ ਤੇ ਮਤ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਿਛੂ ਨਾ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ, ਨਾਨਕਿਨ ਕਹਿ ਕਛੂ ਨਾ ਹਾਥ, ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਖਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ, ਸਾਧ ਕੇ ਸੰਗ ਮੁਕੋਜਲ ਹੋਤ, ਸਾਧ ਸੰਗ ਮਲ ਸਗਲੀ ਕੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ, ਸਾਧ ਕੇ ਸੰਗ ਬੂਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਮੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਕੂਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ, ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਏ ਸਮਾਨੀ, ਸਾਧ ਕੇ ਸੰਗ ਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ, ਸਾਧ ਕੇ ਸੰਗ ਆਵੇ ਬਸ ਪਹੁੰਚਾ, ਸਾਧ ਸੰਗ ਅੰਮ੍ਰਿਤ ਰਸ ਪਹੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਮੈਨ, ਸਾਧ ਕੇ ਸੰਗ ਨਾ ਕਤਹੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਨ ਸਾਮੀ, ਸਾਧੂ ਕੈ ਸਾਮਾ ਆਪਣੀ, ਸਾਧ ਕੇ ਸੰਗ ਸਾਧ ਸੰਗ ਕਿਸਿਓ ਨਹੀਂ ਵੈਰ, ਸਾਧ ਕੇ ਸੰਗ ਨਾ ਵਿੰਗਾ ਪੈਰ, ਸਾਧ ਕੇ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧ ਕੇ ਸੰਗ ਨਾਹੀ ਹੋ ਤਾਪ, ਸਾਧ ਕੇ ਸੰਗ ਤਜੇ ਸਾਵਾਪ, ਆਪੇ ਜਾਨੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨਾਈ, ਸਾਧ ਕੇ ਸੰਗ ਨਾ ਕਬਹੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੇ ਸੰਗ ਬਸੇ ਤਾਂ ਉੱਚੇ, ਸਾਧੂ ਕੈ ਸਮਹਿਲ ਪਹੁੰਚੇ, ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੇ ਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋ ਬਾਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਪੇਟ ਤੋਤ ਨਿਹਾਲ, ਸਾਧ ਕੇ ਸੰਗ ਕਲੂਖਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ, ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸ਼ਰ ਤਾਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਬਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਕੁਦਰੈ ਸਾਧ ਸੋ ਰਸੈ, ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੇ ਸੰਗ ਲੱਗੈ ਪ੍ਰਾਮਿਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੇ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ, ਸਾਧ ਕੀ ਸ਼ੋਭਾ ਉਚ ਤੇ ਉੱਚੀ, ਸਾਧ ਕੀ ਸ਼ੋਭਾ ਮੂਝ ਤੇ ਮੁੱਚੀ, ਸਾਧ ਕੀ ਸ਼ੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉ ਵਸੋਦਾ ਕਹੂ ਖੋਦੈ ਕਹੂ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗਨਾਉ, ਨਾਨਕ ਜਿਉ ਪਾਵਕ ਕਾ ਸਹਿ ਸਵਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲਾ ਲਾਗੇ ਜਲਾ,
ब्रह्म ज्ञानी कै मन होए परगास जैसे धरु पर आकाश। ब्रह्म ज्ञानी कै मित्र सतर समान ब्रह्म ज्ञानी कै नाही अभिमान। ब्रह्म ज्ञानी उचते उच्चा मन अपने है सब ते नीचा। ब्रह्म ज्ञानी से जन भय नानक जिन प्रभाव करे। ब्रह्म ज्ञानी सगल की रेना आत्म रस ब्रह्म ज्ञानी चेना। ब्रह्म ज्ञानी की सब उपर मया ब्रह्म ज्ञानी ते कछु बुरा ना भया। ब्रह्म ज्ञानी सदा समदर्शी ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता ब्रह्म ज्ञानी की निर्मल जुगता। ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान। ब्रह्म ज्ञानी एक उपरास ब्रह्म ज्ञानी का नहीं विनाश। ब्रह्म ज्ञानी कै गरीबी समाहा ब्रह्म ज्ञानी पर उपकार महा। ब्रह्म ज्ञानी कै नाही धंधा ब्रह्म ज्ञानी ले धावत बंदा। ब्रह्म ज्ञानी कै होए सुभला ब्रह्म ज्ञानी सुफल भला। ब्रह्म ज्ञानी संग सगल उदार नानक ब्रह्म ज्ञानी जपै सगल संसार। ब्रह्म ज्ञानी कै एक कै रंग ब्रह्म ज्ञानी कै बसे प्रभ संग। ब्रह्म ज्ञानी कै नाम आधार ब्रह्म ज्ञानी कै नाम परवार। ब्रह्म ज्ञानी सदा सद जागत ब्रह्म ज्ञानी हम बुद्ध जागत। ब्रह्म ज्ञानी कै मन परमानंद ब्रह्म ज्ञानी कै घर सदा आनंद। ब्रह्म ज्ञानी सुख सहज निवास नानक ब्रह्म ज्ञानी का नहीं विनाश। ब्रह्म ज्ञानी ब्रह्म का वेता ब्रह्म ज्ञानी एक संगहिता। ब्रह्म ज्ञानी कै होए चिंत ब्रह्म ज्ञानी का निर्मल मंत। ब्रह्म ज्ञानी जिस करे प्रभाप ब्रह्म ज्ञानी का वड प्रताप। ब्रह्म ज्ञानी का दस बड़भागी पाइए ब्रह्म ज्ञानी को बल बल जाइए। ब्रह्म ज्ञानी को खोजे महेश्वर नानक ब्रह्म ज्ञानी आ परमेश्वर। ब्रह्म ज्ञानी की कीमत नाहे ब्रह्म ज्ञानी कै सकल मन माहे। ब्रह्म ज्ञानी का कौन जाने भेद ब्रह्म ज्ञानी को सदा देश। ब्रह्म ज्ञानी का कथ्या न जाय अधाकर ब्रह्म ज्ञानी सर्व का ठाकुर। ब्रह्म ज्ञानी कीमत कौन बकाने ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार नानक ब्रह्म ज्ञानी को सदा नमस्कार। ब्रह्म ज्ञानी सब सृष्टि का कर्ता ब्रह्म ज्ञानी सद जीवे नहीं मरता। ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता। ब्रह्म ज्ञानी अनाथ का अनाथ ब्रह्म ज्ञानी का सब ऊपर हाथ। ब्रह्म ज्ञानी का सगल कार ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक। उतारे जो अंतर नाम सर्व में पेखे भगवान। निमक निमक ठाकुर नमस्कार है नानक ओ अपरस सगल निस्तारे अष्टपदी। मिथ्या नाही रसना परस मन में प्रीत निरंजन दर्श। पर तरया रूप न पेखे नेत्र साध की टहल संत संग हेत। करन न सुने काहू की निंदा सब ते जाने आपस को मंदा। गुर प्रसाद विख्या पर हरे मन की वासना मन ते टरै। इंद्री जित पंच दोख ते रहत नानक कोट मध्य को ऐसा परस। वैष्णु सो जिस ऊपर सो प्रसन्न बिसन की माया ते हुए भिन्न। कर्म करद होवे नह कर्म तिस वैष्णु का निर्मल धर्म। काहू फल की इच्छा नहीं बाछै केवल भगत कीर्तन संगराचै। मन तन अंतर सिमरन गोपाल सब ऊपर होवत कृपा।

0: ਸਾ ਸੰਗ ਮਨ ਤੇ ਬਿਨਸਾਇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲਕ ਹੋਵੈ ਤਿਸ ਭਗਉਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾਵੈ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੁਖ ਮੈਂ ਜਾਣੇ ਅਸੂਲ ਚੌ ਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਣਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਸ਼ ਪ੍ਰੇਤ ਮੁਗਤ ਪਾਤਰ ਕੋ ਤਾਰੈ ਸਰਬ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂੰ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬਮਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਦਣ ਭੈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗਏ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੇ ਤੈਸਾ ਤਿੰਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਪੁਨ ਹੋਗ ਪਸਰਿਓ ਆਪ ਹੋਏ ਅਨੰਤ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵ ਕਾ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿ ਰਹਿ ਕਈ ਕੋਟ ਪਰ ਦੁੱਖ ਨ ਕਰੈ ਕਈ ਕੋਟ ਮਾਇਆ ਸ਼ਰਮਾਹੇ ਕਈ ਕੋਟ ਪਰਦੇਸ ਭਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਤਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਤਰ ਬ੍ਰਿਖ ਨਿਪ ਜਾਏ ਕਈ ਕੋਟ ਪਵਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਯ ਸੂਰਨ ਕੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਵ ਸਾਕਤ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਰੀਬੇ ਸਵਰਨ ਤੀਵੇ ਕਈ ਕੋਟ ਚੱਕਰ ਪਿਨ ਪਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੂਨੀ ਫਿਰੈ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਤਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤੈ ਰਾਖੈ ਨਾਨਕ ਸਭ ਕਿਛੁ ਪ੍ਰਭ ਕੈ ਹਾਥੈ ਕਈ ਕੋਟ ਭਏ ਵੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਵਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਥਾਰ, ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਕੰਕਾਰ, ਕਈ ਕੋਟ ਕੀਨੇ ਵਹ ਭਾਂਤ, ਪ੍ਰਭਤੇ ਹੋਏ ਪ੍ਰਹਿਮਾ ਸਮਾਤ, ਤਾਂ ਕਾ ਅੰਤ ਨਾ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੀਤੇ, ਸਦਾ ਨਿਹਾਰੇ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਦਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿ ਸਮਾਵੈ, ਆਪਣੇ ਜਨ ਕੋ ਸਾ ਸਾ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲਥਲ ਮਹੀਅਲ ਸੋਏ ਅਸ਼ਟਪਦੀ, ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੇ, ਸੋਈ ਹੋਗ ਕਿਨ ਮੈਂ ਤਾਪ ਤਾਪਣ ਹਾਰਾ,
1: ਹੁਕਮ ਤਾਰੇ ਤਰ ਰਹਾਵੇ, ਹੁਕਮ ਉਪਜੈ ਹੁਕਮ ਸੰਭਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮ ਰੰਗ ਪ੍ਰਕਾਰ, ਘਰ ਘਰ ਦੇਖੇ ਆਪਣੀ ਵਡਿਆਈ, ਨਾਨਕ ਸਮੇਂ ਰਹਿਆ ਸਮਾਈ, ਪ੍ਰਭ ਪਾਵੇ ਮਨ ਹੁਕਤ ਪਾਵੇ, ਪ੍ਰਭ ਪਾਵੇ ਤਾਂ ਪਾਥੜ ਤਰਾਵੇ, ਪ੍ਰਭ ਪਾਵੇ ਵਿਸਾਸੇ ਰਾਖੇ, ਪ੍ਰਭ ਪਾਵੇ ਤਾਂ ਹਰ ਗੁਣ ਪਾਖੇ, ਪ੍ਰਭ ਪਾਵੇ ਤਾਂ ਪਤਿਤ ਉਧਾਰੇ, ਆਪ ਕਰੇ ਆਪਣੇ ਵਿਚਾਰੇ, ਦੋਹਾਂ ਸਿਰਾਂ ਕਾਵ ਸੁਆਮੀ, ਖੇਲੇ ਬਖਸੇ ਅੰਤਰ ਜਾਮੀ, ਜੋ ਪਾਵੇ ਸੁਕਾਰ ਕਰਾਵੇ, ਨਾਨਕ ਦ੍ਰਿਸ਼ਟੀਆਂ ਵਰਨਾ ਆਵੇ, ਕਹੋ ਮਾਨਕ ਤੇ ਕਿਆ ਹੋਇਆਵੇ, ਜੋ ਤਿਸ ਪਾਵੇ ਸੋਈ ਕਰਾਵੇ, ਇਸ ਕਹਿ ਹਾਥ ਹੋਏ ਤਾਂ ਸਭ ਕੁਛ ਰੇ, ਜੋ ਤਿਸ ਪਾਵੇ ਸੋਈ ਕਰੇ, ਅਣਜਾਤ ਵਿਖਿਆ ਮੈਂ ਰਚਿਆ, ਜੇ ਜਾਣ ਤੇ ਆਪਣਾ ਬਚਿਆ, ਭਰਮੇ ਬੋਲਾ ਦੇ ਦਿਸਤਾਵੇ, ਅਨੁਕਮਾ ਚਾਰ ਕੁੰਡ ਵਰਿਆਵੇ, ਕਾਲ ਕਰ ਪਰਸੇ ਆਪਣੀ ਭਗਤ ਦੇ, ਨਾਨਕ ਤੇਜਾ ਨਾਮ ਮਿਲੇ, ਖਿਲ ਮੈਂ ਨੀਚ ਕੀਟ ਕਾ ਰਾਜ, ਭਾਰ ਭਰਮ ਗਰੀਬ ਨਿਵਾਜ, ਜਾ ਕਾਲ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤੁਤਕਾਲ ਦਹਿ ਤਿਸ ਵਿਗਟਾਵੈ, ਜਾ ਕਵ ਆਪਣੇ ਘਰੇ ਬਖਸ਼ੀਸ਼, ਤਾ ਕਾਲ ਖਾਨਾ ਕਨੇ ਜਗਦੀਸ਼, ਜਿਉ ਪਿੰਡ ਸਭ ਤਿਸਕੀ ਰਾਸ, ਖੜ ਖੜ ਪੂਰਨ ਭਰਮ ਪ੍ਰਗਾਸ, ਆਪਣੀ ਬਣਤ ਆਪ ਬਿਨਾਈ, ਨਾਨਕ ਜੀਵੈ ਦੇਖ ਬਟਾਈ, ਇਸ ਕਾਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਗੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਇ ਫੁਨ ਥੀਓ, ਕਬੂ ਓਚ ਨੀਚ ਮੈਂ ਵਸੈ, ਕਬੂ ਸੋ ਹਰ ਖਰੰਗ ਹਸੈ, ਕਬੂ ਨਿੰਦ ਚਿੰਦ ਵਿਹਾਰ, ਕਬੂ ਓ ਵਕਾਸ਼ ਭਯਾਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਮ ਲਾਵਣ ਹਾਰ, ਕਬੂ ਨਿਰਤ ਕਰੈ ਵਾ ਭਾਂਤ, ਕਬੂ ਸੋ ਰਹਿ ਦਿਨ ਰਾਤ, ਕਬੂ ਮਾਂ ਕ੍ਰੋਧ ਵਿਕਰਾਲ, ਕਬੂ ਸਰ ਕੀ ਹੋ ਤਰਵਾਲ, ਕਬੂ ਹੋਏ ਭੈ ਬੜ ਰਾਜਾ, ਕਬੂ ਬੇਖਾਰੀ ਨੀਚ ਕਾ ਸਾਜਾ, ਕਬੂ ਅਬ ਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰੱਖੈ ਤਿਵੇਂ ਰਹੈ, ਗੁਰ ਪ੍ਰਸ਼ਾਦ ਨਾਨਕ ਸਚ ਕਹੈ, ਕਬੂ ਹੋਏ ਪੰਡਿਤ ਕਰੇ ਵਿਖਿਆਨ, ਕਬੂ ਮੋਹਨ ਧਾਰ ਲਾਭ ਧਿਆਨ, ਕਬੂ ਤਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਿਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋ ਜੀਆ, ਅਨੁਕ ਜੁਨ ਭਰ ਮੈਂ ਭਰ ਮੀਆ, ਨਾਨਾ ਰੋਜ ਸਵਾਗਤ ਖਾਵੇ, ਜਮ ਪ੍ਰਭ ਪਾਵੇ ਤੇ ਵਨ ਜਾਵੇ, ਜੋ ਤਿਸ ਪਾਵੇ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬੂ ਸਾ ਸੰਗ ਤੇ ਪਾਵੇ, ਉਸ ਸਥਾਨ ਤੇ ਬਾਹਰ ਨਾ ਆਵੇ, ਅੰਦਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨੇ ਵਿਨਾਸ਼, ਮਨ ਦਾ ਨਾਮ ਤੇ ਗਰੰਗ, ਸਦਾ ਵਸੈ ਭਾਰ ਬ੍ਰਹਮ ਕੈ ਸੰਗ, ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਵ, ਨਾਨਕ ਪ੍ਰਗਿਆ ਸਤਿਗੁਰ ਬਾਨ, ਸਲੋਕ ਸੁਖੀ ਬਸੈ ਮਸਕੀਨੀਆਂ, ਆਪਣੇ ਵਾਰ ਥੱਲੇ ਬੜੇ ਬੜੇ ਅੰਕਾਰੀਆਂ, ਨਾਨਕ ਗਰਭ ਕਲੀ ਅਸ਼ਟਪਦੀ, ਜਿਸ ਕੈ ਅੰਦਰ ਰਾਜ ਅਭਿਮਾਨ, ਸੁੰਦਰ ਕਪਾਤੀ ਹੋਤ ਸੁਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋਹਬਤ ਵਿਸ਼ਟਾ ਕਾ ਜੰਤ, ਆਪ ਸੁਖੋ ਗੁਰ ਪੰਤ ਕਹਾਵੈ, ਜਨਮ ਰਹਿ ਬੋ ਜੋਨ ਫਰਮਾਵੈ, ਤਨ ਭੂਕਾ ਜੁਗਰ ਗੁਮਾ, ਸੁਮੂਰਖੰਤ ਦਾ ਗਿਆਨ, ਕਰ ਕਰ ਪਰ ਉਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤਾ ਗ ਸੁਖ ਪਾਵੈ, ਧਨਵੰਤਾ ਹੋਏ ਕਰ ਕਰ ਬਾਵੈ, ਤ੍ਰਿਣ ਸਮਾਨ ਕੱਚ ਸੰਗ ਨਾ ਡਾਵੈ, ਬਹੁ ਲਸਕਰ ਮਨੁੱਖ ਉਪਰ ਕਰੇ ਆਸ, ਪਰ ਪਿੱਤਰਤਾ ਕੋਇ ਵਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿਰ ਮੈਂ ਹੋ ਜਾਇ ਪਸਮੰਤ, ਕਿਸ ਨ ਬਦਿਆ ਪੰਕਾਰੀ, ਧਾਰ ਮਰਾ ਦਿਸ ਕਰੇ ਖੁਆਰ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਿਨ ਨਾਨਕ ਦਰਗਹਿ ਪ੍ਰਵਾਨ, ਕੂੜ ਕਰਮ ਕਰਮ ਹੋ ਧਾਰੇ, ਸਰਮ ਪਾਵੈ ਸਗਲੇ ਬਰਥਾਰੇ, ਅਣਗ ਤਪੱਸਿਆ ਕਰੇ ਅੰਗਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਜਤਨ ਕਰ ਆਤਮ ਨਿਦਰਾਵੈ, ਹਰ ਦਰਗਹਿ ਕੋ ਕੈਸੇ ਗਾਵੇ, ਆਪ ਕੋ ਜਾ ਭਲਾ ਕਹਾਵੈ, ਤਿਸੈ ਭਲਾਈ ਨਿਟ ਨਾ ਆਵੈ, ਸਰਮ ਕੀਰੇ ਜਾ ਕਾ ਮਨੋਏ ਕਹੋ, ਨਾਨਕ ਦਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੂਰਤੀ ਕਾ ਛੋਵੇ ਤਬ ਸੁਖਾ ਸੁਖ ਨਾਹੀ ਕੋਈ ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਰਜੁਨ ਮੈਂ ਫਿਰਦਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਚ ਨਾਹੀ ਚੇਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਕਿਰ ਪ੍ਰਸ਼ਾਦ ਨਾਨਕਾ ਝੂਟੈ ਸਹਿਸ ਕੁਟੇਲਾ ਕਾ ਉੜਤਾਵੈ ਤ੍ਰਿਪਤ ਨਾਇ ਤ੍ਰਿਪਤ ਨਾਵੈ ਮਾਇਆ ਪਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨੈ ਦ੍ਰਵਤਾਵੈ ਖਾਵ ਖਾ ਮੇਰਾ ਬਿਨਾ ਸੰਤੋਗ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸੋ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਿੜਪਾਕ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕਰ ਜਾਪ ਕਰਨ ਕਰਾਵਨ ਕਰਨੇ ਹਰਿ ਸੁਖੈ ਹਾਥ ਕਾ ਵਿਚਾਰ ਜੈ ਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪਣਾ ਸੋਏ ਜੋ ਕੁਛ ਕਿੰਨੂ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਗਿਆ ਸੰਗ ਪੂਜਾ ਦੇਖਿਆ ਕਰੈ ਵਿਵੇਕ ਆਪੈ ਏਕ ਆਪ ਹੈ ਅਨੇਕ ਮਰਨ ਬਿਨ ਸਿਆ ਬਿਨਾ ਜਾਏ ਨਨ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਬਿਰਚਾ ਸਭ ਕੈ ਸਾਥ ਆਪ ਕਿੰਨੂ ਆਪਿਨ ਵਿਸਤਾਰ ਸਭ ਕਰ ਸਕਾਉ ਕਰਨੇ ਹਾਰ ਉਸ ਤੇ ਬਿਨ ਕਉ ਕਿਛ ਹੋਏ ਤਾਂ ਤਨੰਤਰ ਕੈ ਸੋਏ ਆਪਣੇ ਚਲਤ ਆਪ ਕਰਨੇ ਹਾਰ ਕਉ ਤੁਕਰ ਰੰਗ ਆਪਾਰ ਮਨ ਮਹਿ ਆਪਨ ਆਪਣੇ ਮਾਹਿ ਨਨ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਾਮੀ ਗੁਰ ਪ੍ਰਸ਼ਾਦ ਕਿਨੈ ਵਖਿਆ ਨੇ ਸੱਚ ਸੱਚ ਸੱਚ ਸਭ ਕੀਨਾ ਕੋਟ ਮਦਕ ਨਬਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੇ ਬਾਣੀ ਘੜ ਘੜ ਸੁਨੀ ਸਰਬਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਰੋਕ ਸੰਤ ਸਨ ਜੋ ਜਨ ਪਰੈ ਸੋਜਨ ਤੁਰਨ ਹਾਰ ਸੰਤ ਗਿਨਿੰਦਾ ਨਾਨਕਾ ਬਾਰ ਬਾਰ ਅਵਤਾਰ ਅਸ਼ਟਪਦੀ ਸਤ ਗੈ ਦੁਖ ਨ ਆਰ ਜਾ ਘਟੈ ਸੰਤ ਗੈ ਦੁਖ ਨ ਜਮ ਤੇਨੇ ਛੁਟੈ ਸਤ ਗੈ ਦੁਖ ਨ ਸੁਖ ਸਜਾਏ ਸੰਤ ਗੈ ਦੁਖ ਨਰਕ ਮੈਂ ਪਾਏ ਸੰਤ ਗੈ ਦੁਖ ਤ ਮਤ ਹੋਏ ਬਲੀਨ ਸੰਤ ਗੈ ਦੁਖ ਨ ਸੋਭਾ ਦੇਨ ਸੰਤ ਕੇ ਹੱਥੇ ਕਰ ਖੈਰ ਕੋਈ ਸੰਤ ਗੈ ਦੁਖ ਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦ ਕਬੀਰ ਹਰੈ ਸੰਤ ਕੇ ਦੁੱਖ ਨ ਤੇ ਮੁਖ ਭਾਵੈ ਸੰਤਨ ਗੈ ਦੁਖ ਨ ਕਾਗ ਜੋ ਲਵੈ ਸੰਤਨ ਗੈ ਦੁਖ ਨ ਸਰਬ ਜੋ ਨ ਪਾਏ ਸੰਤ ਗੈ ਦੁਖ ਨ ਤ੍ਰਿਗਤ ਜੋਨ ਕਰਮਾਇ ਸੰਤਨ ਕੈ ਦੁੱਖ ਨੂੰ ਤਿਸ਼ਨਾਮ ਚਲੈ ਸੰਤ ਕੈ ਦੁੱਖ ਨੂੰ ਸਭ ਕੋ ਚਲੈ ਸੰਤ ਕੈ ਦੁੱਖ ਨੂੰ ਦੇਸ ਜਾ ਸੰਤ ਕੈ ਦੁੱਖ ਨੂੰ ਨਿਜਨੇ ਜਾ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਪਾਵੇ ਤਾਏ ਪੀਗਤ ਪਾਹੇ ਸੰਤ ਕਾ ਨਿੰਦਕ ਮਾਤ ਤਾਏ ਸੰਤ ਕਾ ਨਿੰਦਕ ਫਿਰ ਟਿਕਣ ਨਾ ਪਾਏ ਸੰਤ ਕਾ ਨਿੰਦਕ ਮਾਤ ਯਾਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾੜ ਤਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਕਸਦਾ ਵਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਸਕਾਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਾ ਨਾਹੀ ਠਾ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅਧ ਬੀੜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਾ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਤੋਤਾ ਜੋ ਸਾਸ ਬਿਨਾ ਮਰਤ ਕੇ ਲੋਤਾ ਸੰਤ ਕੇ ਦੁਖੀ ਕੇ ਜੜ ਕਿਛ ਨਾ ਆਇਆ ਪਿਨ ਵੀ ਜਾਪੇ ਹੀ ਖਾਹੇ ਸੰਤ ਕੇ ਦੁਖੀ ਕਾ ਬਿਨਾ ਰਾਖਨ ਹਰ ਨਾਨਕ ਸੰਤ ਭਾਵੈ ਤਾ ਲੈ ਉਬਾਲ ਸੰਤ ਕਾ ਦੁਖੀ ਇਉਂ ਬਿਰਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਫੂਕਾ ਨੀਰਾ ਜੈ ਜੋ ਪਾਵ ਕੀ ਦੇ ਨਿਤਰਾ ਪੈ ਸੰਤ ਕਾ ਦੁਖੀ ਝੁਟੈ ਗੇਲਾ ਜਿਉਂ ਬੁਆੜ ਤਰਕੇ ਤਮੈ ਦੁਹੇਲਾ ਸੰਤ ਕਾ ਦੁਖੀ ਤਰਦੇ ਰਹਿਤ ਸੰਤ ਕਾ ਦੁਖੀ ਸਤ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰੀ ਪਾਇਆ ਨਾਨਕ ਜੋ ਤਿਸ ਪਾਵੈ ਸੋਏ ਤਿਆ ਸੰਤ ਕਾ ਦੁਖੀ ਵਿਗੜ ਰੂਪ ਜਾਏ ਸੰਤ ਕੇ ਦੁੱਖ ਕੋ ਦਰਗਾਹ ਮਰੈ ਸਜਾਏ ਸੰਤ ਕਾ ਦੁਖੀ ਸਤਾ ਸਹਿਗਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚੜਾ ਨਿਰਾਸਾ ਸੰਤ ਕਾ ਦੁੱਖ ਨਾ ਦਿਸਟੈ ਕੋਈ ਜੈਸਾ ਪਾਵੈ ਤੈਸਾ ਕੋਈ ਹੋਏ ਆਇਆ ਕਿਤਰਾ ਮੇਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਾਵ ਕਰ ਦਿਸਕੇ ਉਹ ਕਰਨੇ ਹਰ ਸਦਾ ਸਦਾ ਤਿਸ ਕਉ ਨਮਸ਼ਕਾਰ ਪ੍ਰਭ ਕੀ ਸਤਿਗੁਰੂ ਦਿਨ ਰਾਤ ਤਸੈ ਤਿਆਵੋ ਸਾਸ ਗਿਰਾਸ ਸਭ ਕੁਛ ਵਰਤੈ ਤੁਸਕਾ ਕੀਆ ਜੈ ਸਕਦੇ ਤੈ ਸਗੋ ਥੀ ਆਪਣਾ ਖੇਰਾ ਕਰਨੇ ਹਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੋ ਸਿਆ ਬਨਾਮ ਦੇ ਪਟ ਪਾਗੀ ਨਾਨਕ ਜਨ ਸੇਸ ਲੋਕ ਤਾਰੋ ਸਿਆਨਪ ਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਜਾਇ ਅਸ਼ਟਪਦੀ ਮਾਨੁਖ ਕੀਟੇ ਪ੍ਰਿਥੀ ਸਭ ਜਾਂ ਦੇਵਨ ਕਹਿ ਕੈ ਭਗਵਾਨ ਜਿਸ ਕੈ ਤੀਏ ਰਹਿ ਗਾਏ ਬਹੁ ਨ ਤ੍ਰਿਸ਼ਨਾ ਲਾਗੇ ਆਏ ਮਾਰ ਰਾਖੇ ਕੋ ਆਪ ਮਾਨੁਖ ਪਿਆ ਕਿਛੁ ਨਾਹੀ ਹਾਥ ਤਿਸ ਕਾ ਹੋ ਗੰਭੂਰ ਸੁ ਕੋ ਤਿਸ ਕਾ ਨਾਮ ਰਖੰਡ ਬਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੈ ਕੋਈ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸੱਚ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਵੀ ਉਸ ਦਾਸ ਵੇਲਾ ਕਰ ਲੈ ਜੀਓ ਨੈਨੋ ਬਿਵ ਠਾਕੁਰ ਕਾ ਰੰਗ ਸਾਰ ਸੰਗ ਬਿਨ ਸਹਿ ਸਭ ਸੰਗ ਚਰਨ ਚਰੋ ਮਾਰ ਗੋਬਿੰਦ ਮਿਟੈ ਬਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ਼ਰਵਨ ਹਰ ਕਾ ਤਾਰ ਦਰ ਗਾਨ

ਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਆ ਜਮ ਕੀ ਪਾਸਾ ਭਾਰ ਬ੍ਰਹਮ ਕੀ ਰਸਮਨ ਭੁਖ ਨਾਨਕ ਰਸਨਾ ਲਾਗੈ ਦੁਖ ਹੈ। ਜਿਸ ਕਾ ਹਰ ਬ੍ਰਹਮੰਡ ਰਾਵ ਸੋ ਸੰਤ ਸੇ ਲਨ ਹਿੰਡ ਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵ ਕਾ ਕਿਸ ਤੇ ਡਰੈ ਜੈ ਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਜ ਮੈਂ ਆਪ ਸੰਭਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਸਾ ਪੁੱਜਿਆ ਜਬ ਦੇਖਾਂ ਤਾਂ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ ਕਿ ਜਨਮੈ ਨੈ ਕੁਛ ਮਰਿਆ ਪੰਜਲਤਾ ਆਪਣੀ ਕਰ ਆਪ ਨੂੰ ਜਾਪ ਦ੍ਰਿਸ਼ਟਾਂ ਦ੍ਰਿਸ਼ਟ ਆਗਿਆ ਕਾਰੇ ਤਾਰੇ ਸਭ ਸ੍ਰਿਸ਼ਟ ਆਪ ਆ ਸਗਲ ਮੈਂ ਆਪ ਇਨਕੇ ਜੁਗਤਰ ਚਥਾਪ ਤਾਪ ਬਿਨਾ ਸੀਨਾ ਕਿਛ ਕੰਡ ਤਾਰਨ ਤਾਰ ਵੇ ਬ੍ਰਹਿਮੰਡ ਲਖ ਭੇਵ ਪੁਰਖ ਪ੍ਰਤਾਪ ਆਗ ਜਵੈਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਤਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਾਨ ਪ੍ਰਭ ਕੇ ਸੇਵਕ ਦੁਖ ਵਿਸਾਰ ਆਪੇ ਮਿਲੇ ਕਿਰਪਾਲ ਗੁਰ ਕਾ ਸ਼ਬਦ ਆਪੇ ਨਿਹਾਲ ਉਨਕੀ ਸੇਵਾ ਸੋਈ ਲਾ ਕਰ ਇਸ ਨੂੰ ਕਿਰਪਾ ਕਰੈ ਬਟ ਪਾ ਕੇ ਨਾਮ ਜਪਤ ਬਾਬ ਵਿਸਰਾਮ ਨਾਨਕ ਦਿਨ ਪ੍ਰਖ ਵਾਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕਰ ਰੰਗ ਸਦਾ ਸਦਾ ਪਸੈ ਹਰ ਸੰਗ ਸਹਿ ਸਪਾਈ ਹੋਵੇ ਸੋ ਹੋਏ ਕਰਨ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਰਿਤ ਸਮਾਇ ਸਮਾਇ ਸੁਖ ਨਿਦਾਨ ਨੂੰ ਬਣਿਆ ਆਪ ਸੁਖ ਆਪ ਦੀ ਨਮਾਨ ਨਾਨਕ ਪ੍ਰਭ ਜਨ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੇ ਸਿਮਰਨ ਉਤਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੋਟੀ ਗਾਰਡਨ ਹਾਰ ਗੋਪਾਲ ਸਭ ਜੀ ਆਪੇ ਪ੍ਰਤਪਾਲ ਸਗਨ ਕਿਰਿੰਦਾ ਜਿਸਮਨ ਮਹਾਂ ਤਿਸ ਤੇ ਵਿਰਥਾ ਕੋਈ ਨਾ ਹੇਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸਿਮਰ ਵਿਆਪੇ ਆਪਨ ਕੀਆ ਕਛੂ ਨਾ ਹੋਈ ਦੇ ਸਭ ਪ੍ਰਾਣ ਲੋਚੈ ਕੋਈ ਤੇ ਸਿਮਰ ਨਾਹੀ ਤੇਰੇ ਕਿਛ ਕਾਮ ਕਾ ਤੋ ਨਾਨਕ ਜਾਪੇ ਕਰ ਨਾਮ ਰੂਪ ਤੋ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਕਰ ਸੋ ਹੈ ਧਰਮੰਤਾ ਹੋਏ ਕਿਆ ਕੋ ਘਰ ਬਹਿ ਜਾ ਸਭ ਕੇ ਸ਼ਿਤ ਸਿਕਾ ਦੀਆਂ ਦਰ ਵੈ ਆਦਿ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਗਏ ਤਾਵੇ ਜੇ ਕੋ ਹੋਏ ਫਾਇਦਾ ਤਾ ਤਿਸ ਦਿਨ ਹਰ ਜਾਣੇ ਗਾ ਵਾਰ ਜਿਸ ਕੇ ਪ੍ਰਸਾਦ ਟੁੱਟੇ ਹਾਰ ਰੋਗ ਨਾਨਕ ਸੋਚਣ ਸਦਾ ਰੋਗ ਜੇ ਮੰਤਰ ਕਾ ਥਾ ਮੈਂ ਥਮ ਦਿਉ ਗੁਰ ਕਾ ਸ਼ਬਦ ਮਨ ਹੈ ਅਸਥਮ ਮਨ ਜੇ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਵੰਦ ਕਰ ਦੀਪਕ ਵਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਾਂ ਧਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਵਾਚਾ ਤੂਰ ਨਾਨਕੀ ਹਲ ਚਾ ਪੂਰ ਮਨ ਮੂਰ ਕਾਹੇ ਬਿਲ ਲਾਈਐ ਪ੍ਰਭ ਲਿਖੇਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਰ ਅਵਰ ਤਿਆਗ ਤੂੰ ਤਸਰੇ ਤਾਰ ਜੋ ਕੁਛ ਕਰੈ ਸੋਏ ਸਿਖ ਮਨ ਭੁੱਲਾ ਕਾਇ ਫਿਰੈ ਅਜਾਨ ਕੌਣ ਵਸਤਾ ਤੇਰਾ ਸੰਗ ਲਵਟ ਰਹਿ ਰਸ ਲੋਭੇ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨ ਬਸੇ ਤੀ ਕਰ ਜਾਹੇ ਦੇ ਸੁਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾ ਜਬ ਮਾਨ ਲਿਹ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਖੇ ਸੰਤ ਸੁਖ ਚਾਲ ਪ੍ਰਦੇਵ ਖਿਆ ਜੰਜਾਲ ਧਨ ਧਨ ਕੈ ਸਭ ਕੋਈ ਮੁਖੋ ਦਿਲ ਹਰ ਦਰ ਗੈ ਸੋਏ ਇਹ ਵਪਾਰ ਬਿਰਲਾ ਵਪਾਰ ਨਾਨਕ ਦਾ ਕੈ ਸਤ ਵਲੇ ਹਾਰ ਜਨ ਸਾਧ ਗਏ ਥੋਏ ਤੋਏ ਪੀ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਗੀ ਤੂਰ ਕਰੋਸ਼ਨਾ ਸਾਧ ਪਰ ਜਾਈਆਂ ਕੁਰਬਾਨ ਸਾ ਸੇਵਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈ ਅਨਕ ਵਿਘਨ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਉੱਠ ਕੇ ਸੰਤੇ ਦਰ ਆਏ ਸਰ ਸੁਖ ਨਾਨਕ ਤੇ ਪਾਇਆ ਮੇਰੇ ਤੋਂ ਗੌ ਜੀ ਵਾਲਨ ਹਾਰ ਭੁੱਖੇ ਗੌ ਦੇਵਤ ਆਧਾਰ ਸਰ ਬਿਰਧਾਂ ਜਾ ਕੀ ਦ੍ਰਿਸ਼ਟੀ ਮਾਹੇ ਭਰਮ ਲਿਖੇ ਕਾ ਲੈਣਾ ਪਾਹੇ ਸਭ ਕਿਛ ਤੁਸਕਾ ਉਕਰਨੇ ਜੋਗ ਤਿਸਵੇਂ ਦੂਸਰ ਹੋਵਾ ਨਾ ਹੋਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਾਥੇ ਉਹ ਚੰਦਰਮਲ ਹੈ ਕਰਨੀ ਕਾਲ ਕਰ ਪਰਸ ਕਾ ਨਾਮ ਦੀਆ ਨਾਨਕ ਸੋ ਜਨ ਨਿਰਮਲ ਧੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੇਤ ਭਗਤ ਭਗਤ ਸੁਣੀਐ ਤੇ ਲੋ ਜਾ ਕੇ ਹਿਰਦੇ ਕੋਇ ਸੱਚ ਕਰਨੀ ਸੱਚਤਾ ਕੀ ਰਹਿ ਤੋ ਸੱਚ ਹਿਰਦੇ ਸਤ ਮੁਖ ਕਹਿ ਤੋ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਦੇ ਸਾਚਾ ਪਾਸਾਰ ਪਾਰ ਬ੍ਰਹਮ ਜੀ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾਰੇਖਨ ਰੰਗ ਕਿਛ ਤ੍ਰੈਗੁਣ ਤੇ ਪ੍ਰਭਨਾ ਤਿਸੈ ਬਜਾਇ ਨਾਨਕਾ ਰਸੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰੱਖ ਮਾਨੋ ਕੀ ਤੋ ਪ੍ਰੀਤ ਆਖ ਤਿਸੈ ਪਰਾ ਨਾਹੀ ਕਿਸ ਕੋਇ ਸਰਬ ਨਿਰੰਤਰੇ ਕੋ ਸੋਇ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਗਹਿਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੇ ਚਰਨੇ ਪਾਉ ਨਾਨਕ ਐ ਮਨ ਹੋ ਡਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰ ਜਾ ਕਾ ਨੇਤਰ ਫੋਰ ਉਸਕਾ ਮੰਤਰ ਨ ਜਾਣੈ ਔਰ ਆਂਦਰੂ ਮੰਗਲ ਸਜਾ ਕੇ ਸਰਵ ਥੋਕ ਸੁਨੀਆ ਕਰਤਾ ਗਏ।

0: ਮੈਂ ਜੋਗੀ ਤਾਂ ਮੈਂ ਤੇ ਸੁਰਗ੍ਰਸਤ ਮੈਂ ਭੋਗੇ ਤੈ ਤੈ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਦਿਨਾ ਪਾਇਆ ਜਾ ਕਲੀਲਾ ਕੀ ਮਤਲਬ ਨਾ ਹੈ ਸਗਲ ਦੇ ਵਿਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪੁਰੋਹੀ ਆਪਣਾ ਸੂਤ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਵ ਧਿਆਵੈ ਸੇਤੇ ਗੁਣ ਮੈਂ ਜਾ ਕੋ ਪਰਮਾ ਜਨ ਮੈਂ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਜ ਨਾਵੈ ਤੈ ਸਨ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਕ ਰੰਗ ਰੰਗ ਨਾਨਾ ਵਿਦਗਿਨ ਵਿਸਤਾਰ ਪ੍ਰਭ ਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਰਹੇ ਪੂਰਨ ਸਭ ਠਾਏ ਨਾਨਾ ਵਿਦਗਰ ਬੰਦ ਬਣਾਈ ਆਪਣੀ ਕੀਮਤ ਆਪੇ ਪਾਏ ਸਾਵਗੜ ਦਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਕਰ ਨਾਉ ਨਾ ਕੇ ਧਾਰੇ ਸਗਲੇ ਜੰਤ ਨਾ ਕੇ ਧਾਰੇ ਖੰਡ ਬ੍ਰਹਿਮੰਡ ਨਾ ਕੇ ਧਾਰੇ ਸਿਮਰਤ ਵੇਦ ਪੁਰਾ ਨਾ ਕੇ ਧਾਰੇ ਸੁਨਣ ਗਿਆਨ ਧਿਆਨ ਨਾ ਕੇ ਧਾਰੇ ਆਕਾਸ਼ ਪਾਤਾਲ ਨਾ ਕੇ ਧਾਰੇ ਸਗਲਿਆ ਕਾ ਨਾ ਕੇ ਧਾਰੇ ਪੁਰੀ ਆਸਾ ਭਵ ਨਾ ਕੇ ਸੰਗ ਉਦਰੇ ਸੁਨ ਸਰਵਨ ਕਰ ਕਰ ਪਾਟ ਸਾਪਨੇ ਨਾਮ ਲਾਏ ਨਾਨ ਚੌਥੇ ਪਦਮੇ ਸੋਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਾਵੈ ਸਮਾਣੀ ਸਤ ਕਰਮ ਜਾਗ ਰਚਨਾ ਸਤ ਮੂਲ ਸਤ ਸਤ ਉਤਪਾਤਾ ਸਤ ਕਰਨੀ ਨਿਰਮਲ ਨਿਰਮਲੇ ਸਭ ਰਤ ਸਫਲੇ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਇ ਸਤ ਵਚਨ ਸਤ ਉਪਦੇਸ਼ ਸਤ ਜਾਗ੍ਰਿਤ ਪ੍ਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਜਪਤ ਤਾਂ ਕੀ ਕਥ ਹੋਏ ਆਪ ਸਤ ਕੀਆ ਸਭ ਸਤ ਆਪ ਜਾਣੇ ਆਪਣੀ ਮਿਤ ਗਾਤ ਜਿਸ ਕੀ ਸਿਰ ਸੋ ਕਰਨ ਹਰ ਆਪਣਾ ਪੂਜ ਕਰਤੇ ਵਿਚਾਰ ਕਰਦੇ ਕੀਮਤ ਨਾ ਜਾਣ ਕੀਆ ਨਾਨਕ ਜੋਤ ਸੁਭਾਵ ਸੋ ਵਰਤੀਆਂ ਬਿਸਮਨ ਬਿਸਮ ਭਏ ਬਿਸਮਾ ਜਿਨ ਪੂਜਿਆ ਸਾਇਆ ਸਵਾਲ ਪ੍ਰਭ ਕੈ ਰੰਗ ਰਾਜ ਜਲ ਰਹੇ ਗੁਰ ਕੈ ਬਚਨ ਪਦਾਰਥ ਲਹੇ ਦਾਤ ਤੋ ਘਟ ਨਹਾਰ ਦਾ ਕੈ ਸੰਤਰੈ ਸੰਸਾਧਨ ਕਾ ਸੇਵ ਸੋਬੜ ਭਾਗੀ ਜਨ ਕੈ ਸੰਘੇ ਗਲੇ ਬਲਾਗੇ ਗੁਣ ਗੋਬਿੰਦ ਕੀਰਤ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੇ ਚਰਨ ਸਤ ਸਤਵਰਤਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤਵੇਕਨ ਹਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬਚਨ ਹਰ ਗਾ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਰਨ ਕਰ ਗ੍ਰਾਮ ਦਿਨ ਮੂਲ ਪਛਾਣਿਆ ਜਾਗਰ ਦੇ ਵਿਸਵਾਸ ਪ੍ਰਭ ਆਏ ਤਤ ਗਿਆਨ ਜਿਸ ਮੈਂ ਪ੍ਰਗਟਾਇਆ ਮੈਂ ਤਿੰਨ ਪਾਹੇ ਵਸਾਨਾ ਜਿਸ ਤੇ ਉਪਟੇ ਸਮਾਇ ਸਮਾਨਾ ਬਸ ਮਾਲੇ ਬਸ ਗੁਡਾਈ ਤਾ ਗਾਵਣ ਨਾ ਗਏ ਨਾ ਡੈ ਬੂਟਾ ਪੂਜਨ ਹਾਰ ਵਿਵੇਕ ਨਾਰਾਨ ਮੇਰੇ ਨਾਨਕ ਗਏ ਕਾ ਠਾਕੁਰ ਕਾ ਸੇਵ ਕਿਆ ਕਿਆ ਕਰੇ ਠਾਕੁਰ ਕਾ ਸੇਵ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਰੇਤ ਠਾਕੁਰ ਕਾ ਸੇਵਕ ਜਾਣੇ ਸੰਭਰਵ ਕਾ ਸੇਵਕ ਨਾਮ ਕੈ ਰੰਗ ਸੇਵਕ ਕਾਵਰ ਪਾਲਨ ਹਾਰ ਸੇਵਕ ਕੀ ਰਾਖ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਹ ਸਾਹ ਸਮਾਰ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸਿੰਘ ਕੀ ਸਰ ਪਰ ਰੱਖੇ ਆਪਣੇ ਦਾਸ ਕਾ ਦੇ ਬੜਾਈ ਆਪਣੇ ਸੇਵਕ ਕਾ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਾਂ ਕਿ ਅਦਮਿਤ ਕੋ ਨਾ ਲਾਖੇ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕਿਸੇ ਕੁੜਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਤੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰੱਖੈ ਭਾਸਮ ਗੁਰ ਲਸਕਰ ਘੋਟ ਰੱਖੈ ਜਿਸ ਕਾ ਸਾਸ ਨ ਕੱਢਤ ਤਾਕੁਰ ਰੱਖ ਦੇ ਕਰਾਤ ਮਾਨਸ ਰਤਨ ਗੜਤ ਮਾਪਾ ਤਿਸਕੇ ਗੜਤ ਬਿਰਤੇ ਜਾਤ ਮਾਰ ਨ ਰੱਖੈ ਬਨਾ ਕੋਈ ਸਰਬਜੀਆਂ ਕਾ ਰੱਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨ ਪ੍ਰਭ ਲੱਖ ਵਟਾਣੀ ਬਾਰ ਬਾਰ ਬਾਰ ਪ੍ਰਭ ਜਪੀਆਂ ਪੀ ਅੰਮ੍ਰਿਤ ਮੰਤਨ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇ ਤਿਸਕੀ ਸ਼ਬਰ ਨਾਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਾ ਨਾ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੇ ਨਾ ਸਮਾਨੇ ਊਠ ਬੈਠ ਸੁਭਤ ਨਾ ਕਉ ਨਾਨਕ ਜਨ ਕੈ ਸਦਕਾ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਇ ਜੋ ਹੋਆ ਹੋਵ ਸੋ ਜਾਣੇ ਪ੍ਰਭ ਆਪਣੇ ਕਉ ਹੁਕਮ ਪਛਾਣੈ ਜਿਸ ਕੀ ਮੈਂ ਮਕਾਨ ਬਖਾਣਾ ਤਿਸ ਕਾ ਗੁਣ ਕਹਿ ਗਨਾ ਜਾਨੋ ਆਰਟ ਪਹਿਰ ਪ੍ਰਭ ਸਹਿ ਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਉਟਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭ ਬਿਰਾਤਾ ਸੋ ਜਨ ਸਭ ਤੋਂ ਕਾ ਦਾਤਾ ਤਿਸ ਕੀ ਸਰਨ ਸਰ ਸੁਖ ਪਾਵੇ ਤਿਸਕਿਆ ਦਰਸ ਭਾਵ ਮਿਟਾਵੇ ਅਵਰ ਸਹਿਮ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾ ਆਵਣ ਜਾਣ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਬੁੜੋ ਸਦ ਪੈ ਰਸ ਰੋਗ। ਸਤ ਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾ ਤਿਸ ਕੈ ਸੰਗ ਸਿਖ ਉਦਰੇ ਨਾਨਕ ਕਰ ਗੁਣ ਗਾਉ ਅਸ਼ਟਪਦੀ। ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕਾ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਿਰ ਹਰੈ ਗੁਰ ਬਚਨੀ ਹਰ ਨਾਮ ਚਰੈ। ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖਾ ਨਾਮ ਧੰਦੇ ਗੁਰ ਕਾ ਸਿੱਖ ਵਟ ਪਾਗੀ ਹੇ ਸਤਿਗੁਰ ਸਿੱਖ ਹਾਲਤ ਬਲ ਸਵਾਰ ਨਾਨਕ ਸਤਿਗੁਰ ਸਿੱਖ ਜੀ ਨਾਲ ਸਮਾਰੈ। ਗੁਰ ਕੈ ਕਰੇ ਸੇਵ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਿਸ਼ਨਾ ਜਨਾਵ ਹਰ ਹਰ ਨਾਮ ਹਿਰਦੈ ਸਦ ਤੇ ਆਵੈ ਮਨ ਵਿੱਚ ਸਤਿਗੁਰ ਕੈ ਪਾਤਿ ਸੇਵ ਕੇ ਗਾਜ ਰਾਸ। ਸੇਵਾ ਕਰ ਤੋ ਇਨੇ ਕੰਮ ਤੁਸ ਕਾ ਹੋਤ ਪ੍ਰਾਪਤ ਸਵਾਮੀ ਆਪਣੇ ਗੁਰ ਪਰ ਸਿਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬਿਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ। ਸੋ ਸਤਿਗੁਰ ਜਿਸਰਿਤੈ ਹਰਨਾਉ ਅਨਕ ਵਰ ਗੁਰ ਕਾ ਬਲ ਜਾਓ ਸਰ ਬ੍ਰਿੰਦਾਂ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮੇ ਕੈਪ ਨਹੀਂ ਕਛ ਪਰਮ। ਸਹਿ ਸਿਆਨ ਪਲਾਇਆ ਨਾ ਜਾਈਏ ਨਾਨਕਾ ਸਗੁਰ ਪਟ ਪਾਗੇ ਪਾਈਆ ਸਫਲ ਦਰਸ਼ਨ ਭੇਖਤ ਪਨੀਤ ਪਰਸ਼ਤ ਜਨ ਗਾਤ ਨਿਰਮਰੇ ਤੇ ਭੇਟ ਸੰਗ ਰਾਮ ਗੁਣ ਰਵੇ ਭਾਰ ਬ੍ਰਹਮ ਕੀ ਦਰਗਾਹ ਗਵੇ। ਸੁਣ ਕਰ ਬਚਨ ਕਰਨਾ ਗਾਨੇ ਮਨ ਸੁਣ ਤੋ ਕਾ ਦੰਪਤੀਆਂ ਨੇ ਪੂਰਾ ਕੁ ਰੱਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ ਗੁਣ ਬਿਅੰਤ ਕਿਉਂ ਨਹੀਂ ਪਾਏ ਨਾਨਕ ਜਿਸ ਭਾਵਤ ਸਲੈ ਮਿਲਾਏ। ਜੇ ਵਾਏ ਕੁਸਤਤ ਨਿਕ ਸਤ ਪੁਰਖ ਪੂਰਨ ਵਿਵੇਕ ਕਹੁ ਬੋਲਣਾ ਪੋਚਿਤ ਪੁਰਾਣੀ ਅਗਮ ਗੋਚਰ ਪ੍ਰਭ ਨਿਰਵਾਣ ਨਿਰਾਹ ਨਿਰਵੈ ਸੁਖਦਾਇ ਤਾਂ ਕੀ ਕੀਮਤ ਕਿਨੈ ਨਾ ਪਾਏ। ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿ ਹਾਰੇ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹੋਇ ਸੁਭਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਹੋਇ। ਉਸ ਪੁਰਖ ਕਾ ਨਾਹੀਂ ਕਦੇ ਵਿਨਾਸ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਰ ਹਰ ਕਾ ਨਾਮ ਲੈ ਸਚ ਉਪਦੇ ਸੇਵ ਕਉ ਦੇ। ਵੋ ਮੈਂ ਕਿਆ ਸੰਗਨਾ ਲੇ ਮਨ ਮੈਂ ਰੱਖਿਆ ਹਰਾ ਰੇ ਕੇ ਅੰਧਗੜ ਦੀਪ ਉੱਪਰ ਗਾਸੇ ਨਾਨਕ ਭਰ ਮੁਦੈ ਤੇ ਨਾਸੇ ਤਤ ਮੈਂ ਠਾਂਡ ਵਰਤਾਈ ਅੰਧ ਵੈ ਦੁਖ ਨਾਠੇ ਪਾਏ। ਜਨ ਮਰਨ ਕੇ ਮਿਟਿਆ ਦੇ ਸੇ ਸਾਧੁ ਕੇ ਪੂਰਨ ਪੂਰੇ ਸੇ ਭਾਉ ਚੁੱਕਾ ਨਿਰਪਾਹੇ ਬਸ ਸਗਲ ਵਿਆਦ ਮੰਥੇ ਕਹਿਣ ਸੇ ਰਿਸਕਾ ਸਾਧਨ ਕਿਰਪਾ ਧਾਰੇ ਸਾਧ ਸੰਗ ਜਪ ਨਾਮ ਮਰਾਰੇ। ਤੇਤ ਵੈ ਚੁੱਕੇ ਭਰਾਉ ਗਵਨ ਸੁਨ ਨਾਨਕ ਹਰ ਹਰ ਰਸ ਸਰਵਨ ਨਿਰਗੁਣਿਆ ਸਰਗੁਣ ਪੀਓ ਹੀ ਕਲਾ ਧਾਰ ਜਨ ਸਗਲੀ ਮੋਹੇ। ਆਪਣੇ ਚੜ੍ਹਦੇ ਪਰ ਵਿਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀਂ ਕੋਈ ਸਰਬ ਨਿਰੰਤਰ ਇੱਕੋ ਸੋਏ ਓਤ ਪੋਤ ਰਵੈ ਰੂਪ ਰੰਗ ਭੈ ਪ੍ਰਗਾ ਸਾਧ ਕੇ ਸੰਗ ਰਚ ਰਚਨ ਆਪਣੀ ਕਲਤਾਰੀ ਅਨ ਗਵਾ ਨਾਨਕ ਬਲੇ ਹਾਰੀ ਸਲੋਕ। ਸਾਸ ਨਾ ਚਾਲੈ ਬਿਨ ਪਜਨ ਵੇਖਿਆ ਸਗਲੀ ਚਾਰ ਹਰ ਹਰ ਰਾਮ ਕਮਾਵਨਾ ਨਾਨਕ ਹਿਤ ਅਨੁਸਾਰੇ ਅਸ਼ਟਪਦੇ। ਸੰਤ ਜਿਨਾ ਮੇਰੇ ਕੋਲ ਵਿਚਾਰ ਏਕ ਸਿਵਰ ਨਾਮ ਆਧਾਰ ਔਰ ਪਾਪ ਸਵਾਮੀ ਤੇ ਵਿਸਾਰ ਚਰਨ ਕਮਲ ਰਜ ਮੈਂ ਉਰ ਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਵਤ। ਇਹੋ ਤਨ ਸੰਚੋ ਹੋ ਭਗਵੰਤ ਸੰਤ ਜਿਨਾ ਕਾ ਅੰਦਰ ਮਨ ਮਨ ਤੇ ਆਸ ਰੱਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉੜਧਾਵ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਕੋ ਨਿਤ ਬਾਚੇ ਮਿਤ ਸੋ ਸੁਖ ਸਾਧ ਸੰਗ ਪ੍ਰੀਤ। ਦੇਸੋ ਪਾ ਕੋ ਘਰੇ ਪਾਲਿਕਾਰੀ ਸਾਸੋ ਸਾਸੋ ਪਾਪ ਹਰ ਕੀ ਸ਼ਾਨੀ ਅਨਕ ਭਾਵੀ ਰੋਗ ਨਾ ਜਾਏ ਰੋਗ ਮਟਹਿ ਰੱਖ ਦਲਾਏ। ਸਾਰੇ ਬ੍ਰਿੰਦਾਨ ਮੈਂ ਹਰ ਨਾਮ ਨਿਦਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਇ ਦੈ ਤਿਸ ਤਾਵਤਾ ਬੈਠਾ ਤਾ ਕਬ ਵਿਘਨ ਨਾ ਲਾਗੈ ਕੋਈ ਜਾਗਰ ਦਿਵਸੇ ਹਰ ਸੋਏ। ਕਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾ ਪਾਪਿਨ ਸਹਿ ਪੂਰਨ ਹੋਇਆ ਸਿ ਭਗਤ ਪਿਆ ਆਤਮ ਪ੍ਰਗਾਸ। ਇਤ ਕਰ ਜੈ ਵਸੈ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਖੈ ਜਨ ਸਾਚਾ ਜਨ ਬ੍ਰਹਿ ਸੋ ਗਾਚੋ ਗਾਚਾ। ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਮਰਤ ਜਨ ਕਾਹੇ ਉਧਾਰ ਹਰ ਹਸਿ ਮਰ ਪ੍ਰਾਨ ਆਧਾਰ। ਮਨ ਗੁਰ ਪਾਵਨ ਛੋਟਨ ਹਰ ਸਿਮਰਤ ਸਾਸਤ ਵੇਦ ਵਿਚਾਰ ਹਰ ਕੀ ਭਦਕ ਰੋ ਮਨ ਲਾਏ ਮਨ ਮਨ ਚਿਤ ਨਾਨਕ ਫਲ ਪਾਏ। ਸੰਗ ਨਾ ਚਾਲਸ ਦੇ ਰਹਿ ਧਨਾ ਤੂੰ ਕਿਆਲ ਵਟਾਵੇ ਮੂਰਖ ਮਨਾ ਸੁੱਤ ਮੀਤ ਕੁਟੰਬ ਅਰਬੰਤਾ ਇੰਤੇ ਕਹੋ ਤੁਮ ਗਵਨ ਸੁਨਾਥਾ। ਰਾਜ ਰੰਗ ਮਾਏ ਵਿਸਤਾਰ ਦੇਖੋ ਕਵਿ ਛੁਟਕਾਰ ਅਸ ਹਸਤੀ ਰਤ ਅਸਵਾਰੀ ਝੂਠਾ ਡਾਮ ਝੂਠ ਪਾਸਾਰੇ ਜਿਨ ਦੀ ਤਿਸ ਬੁਝੈ ਨਾ ਬੇਗਾਨਾ ਨਾ ਬਿਸਾਰ ਨਾਨਕ ਬਿਟਤਾਨਾ।
1: ਗੁਰ ਕੀ ਮਾਤੂ ਰਹੇ ਇਆਨੇ ਭਗਤ ਬਿਨਾ ਬਉ ਡੂਬੇ ਸਿਆਣੇ। ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬਉ ਡੂਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਲ ਵਿਖ ਜਾ ਹੈ ਆਪ ਜਪੋ ਬਰਾ ਨਾਮ ਜਪਾਵੋ ਸੁਨਤ ਕਹਿ ਤ੍ਰੈਤ ਗਤ ਪਾਵੋ। ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨ ਗੁਣ ਗਾਓ ਗੁਣ ਗਾਓ ਤ੍ਰਿ ਤੁਰਸ ਮੈਲ ਬਿਨਸ ਜਾਏ ਹੋਮ ਮੈਂ ਬਿਖ ਫੈਲ ਹੋਏ ਚਿੰਦ ਬਿਸਹਿ ਸੁਖ ਨਾਲ ਸਾਹਸ ਗਰਾਸ ਹਰ ਨਾਮ ਸਮਾਲ।
2: ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਭਾਵੇ ਸੱਚ ਧਨਾ ਹਰ ਪੂੰਜੀ ਸੱਚ ਕਰੋ ਵਿਹਾਰੀ ਹਾਂ ਸੁਖਦਰ ਗੈ ਜੈਕਾਰ ਸਰਵ ਨਿਰੰਤਰ ਏਕੋ ਦੇਹ ਕਹੋ ਨਾਨਕ ਜਾਂ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਇੱਕ ਸਿਮਰ ਏਕੋ ਮਨ ਆਹੇ ਇੱਕ ਸਕੀ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਵ ਪੂਰਨ ਪੂਰਹ ਪ੍ਰਭਿਆਪ ਅਨਕ ਵਿਸਾਰ ਏਕ ਤੇ ਪਏ ਏਕ ਰਾਤ ਪ੍ਰਾਛਿਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਧ ਸਾਸ ਪ੍ਰਭ ਮੈਂ ਧਿਆਵੋ ਚਰਨ ਕਮਲ ਸੋਲਾ ਕੇ ਪ੍ਰੀਤ ਭਗਤ ਗੁਰੂ ਪ੍ਰਭ ਕੇ ਨੀਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਹ ਕੈਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁ ਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧਕੇ ਸੰਗ ਪਰੇ ਸ਼ਰਨਾਨ ਸੁਪਤਿਆਗ ਅੰਤਰ ਪ੍ਰਗਾਸ ਆਨੰਦ ਲਿਵਲਾਗ ਬਿਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭੈ ਜਨ ਮਰਨ ਦੁੱਖ ਭ੍ਰਮ ਗਿਆ ਇਛ ਪੁਨਿ ਸ਼ਰਧਾ ਸਭ ਰੇ ਰਵਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਨਰਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਬਿਸਰੈ ਜੇ ਕਾਲ ਨਾ ਭਾਨੈ ਸੋ ਕੇ ਬਿਸਰੈ ਜੇ ਕੀ ਆ ਜਾਣੈ ਸੋ ਕੇ ਬਿਸਰੈ ਜਨ ਸਭ ਕੁਛ ਦੀਆ ਸੋ ਕੇ ਬਿਸਰੈ ਜੇ ਜੀਵਨ ਜੀਆ ਸੋ ਕੇ ਬਿਸਰੈ ਜਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕੇ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਕਾਢੈ ਗੁਰੂ ਪੂਰੇ ਤਤ ਹੈ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਦ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰਾ ਨਾਮ ਜਪਾਵੋ ਭਗਤ ਪਾਏ ਤੁਰੀਏ ਸੰਸਾਰ ਬਿਨ ਭਗਤੀ ਤਨਹੋ ਸਿਚਾਰ ਸਰਬ ਕਲਿਆਣ ਸੁਖ ਨਿਧ ਨਾਮ ਰੂਟ ਜਾਤ ਪਾਏ ਵਿਸ਼ਰਾਮ ਸਕਲ ਦੁਖ ਆਹੋ ਬਚਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਸਾਓ ਮਨ ਤਨ ਅੰਤਰ ਹੀ ਸੁਹਾਓ ਨੇਤਰ ਪੇਕ ਦਰ ਸੁਖ ਹੋਏ ਮਨ ਵਿਖਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਭਾਵੇ ਸੰਗ ਏਕ ਬਸ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਭ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਪਿਛਲ ਸਦਾ ਕਿਰਪਾਲ ਨਾਥ ਨਾਦ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਿਨਾ ਕੇ ਭਰਾ ਨਾ ਆਧਾਰ ਜੋ ਜਜ ਪਿਸ ਹੋਏ ਪ੍ਰੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਕਿਨਮ ਕਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੇ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧਿ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਵਾ ਕਾਰੇ ਕਛਨ ਅਸ਼ਟਿਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਤਾ ਬੈਰ ਬਰੋਧ ਕਰ ਸੰਖ ਮਾਤ ਜਬ ਇਸ ਕਬਰਨ ਜਿਹਨਾ ਜਾਪਤ ਤਬ ਹਰ ਕਿਸੋ ਕੁੱਕ ਸੇ ਬਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਾ ਮੋਹ ਕਾਂ ਕਿ ਸੋਭਤ ਭਰਮ ਆਪਨ ਕੇ ਲਾ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਬਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰੂ ਕਾ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਇ ਤਬ ਸ਼ੇ ਵਿਸ ਜਗਤ ਕਹੋ ਕੁਛ ਠਾਏ ਜਬ ਆਪੇ ਆਪ ਆਪਣੀ ਜੋਤ ਰਹਿ ਤਬ ਕਮਨ ਨਿਡਰ ਕਮਨ ਕਦਰ ਰਹਿ ਆਪਣ ਚਲਿਤ ਤਪ ਕਰਨੇ ਹਾਰ ਨਾਨਕ ਠਾਕੁਰ ਗਮ ਅਪਾਰ ਅਵਿਨਾਸ਼ੀ ਸੁਖ ਅਪਨਾਸਨ ਤਹਿ ਜਨ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਵਿਕਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੁਨ ਮੰਦਨ ਵਾਦੇ ਆਪਨ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਪ੍ਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤਹਿ ਕੌਣ ਕੋ ਮਾਨ ਕੌਣ ਬਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਤਰ ਲਗਤ ਕਉ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੋਗ ਕਵਨ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨੇ ਕਰਤੇ ਕਾ ਨਹੀਂ ਸਮਾਰ ਜਬ ਆਪਣੀ ਸੋਭਾ ਆਪਣੇ ਸੰਗ ਮਨਾਈ ਤਬ ਕਵਨ ਬਾਇ ਬਾਪ ਮਿੱਤਰ ਸੁਤ ਭਾਈ ਜੈ ਸਰਵ ਕਲਾ ਆਪੇ ਪਰਵੀਨ ਤਹਿ ਬੀਤ ਕਦੇਵ ਕਹਾਂ ਕਉ ਛੀਨ ਜਬ ਆਪਨ ਆਪ ਆਪ ਵਿਧਾਰੈ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰ ਜਹ ਆਪਨ ਊਚ ਆਪਨ ਆਪ ਨੇਰਾ ਤਹਿ ਕਉਂ ਠਾਕੁਰ ਕੌਣ ਕਹੀਆ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਅਵਨੀ ਗਤ ਜਾਨੋ ਆਪ ਜਹ ਛਲ ਛੇਦ ਭੇਦ ਸੁਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀਂ ਪ੍ਰਵੇਸ਼ ਜੈ ਕਹਿ ਕੇ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪਤੀ ਆਰੈ ਤੈ ਕੌਣ ਕਥੈ ਕੁਣ ਸੁਣੇ ਹਾਰਾ ਬਾਹੋ ਬੇਅੰਤ ਉਸ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜਹਿਆ ਪਰਚਿਓ ਪ੍ਰਪੰਚ ਅਕਾਰ ਤਿਹ ਗੁਣ ਮੈਂ ਕੀ ਨੂੰ ਵਿਸਥਾਰ ਪਾਪ ਅੰਤੈ ਪਹੀ ਕਹਾਵਤ ਕਉ ਨਰਕ ਕਉ ਸੁਰਗ ਮਨਸ਼ਾਵਤ ਆਲ ਜਾਨ ਮਾਇਆ ਜੰਜਾਲ ਹਉ ਮੈਂ ਮੂੰਹ ਭਰਮ ਪੈ ਭਾਰ ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਵਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜੈ ਭਗਤ ਭਗਤ ਤੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੋਂ ਪਾ ਕਾਇਆ ਪਹੀ ਤਨੀ ਅਨਕੀ ਸੋਭਾਨ ਹੋ ਬਣੇ ਆਪੇ ਕੌਤਕ ਕਰੇ ਅੰਧ ਚੋ ਜਾਪੇ ਰਸ ਭੋਗਨ ਨਿਰਯੋਗ ਜਿਸ ਭਾਵੇ ਤਿਸ ਆਪਣਾ ਲਾਵੈ ਜਿਸ ਭਾਵੇ ਤਿਸ ਖੇਲ ਖਿਲਾਵੈ ਬੇਸ਼ ਮਾਰਿਆ ਥਾਇਆ ਗਨ ਤੇ ਤੋਲੈ ਜਿਉਂ ਬੁਲਾਵੂ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਥਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣੇ ਹਾਰ ਆਪੇ ਏਕ ਆਪ ਸਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਬਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣੇ ਸੁਤ ਸਬਜਕ ਪਰੋਏ ਜਾਂ ਕੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸ਼ੀ ਤਤ ਕਾਵੇ ਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਬਦਾਂ ਕੈ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੂੰਹ ਜਿਸ ਮਨੋ ਵਿਸਾਰੇ ਤਿਸ ਸਜਬਰ ਕਹਾਂ ਖੋ ਜਾਏ ਸਭ ਸ੍ਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕੈ ਸਭ ਹਾਥ ਅੰਤਰ ਬਾਹਰ ਜਾਨੂ ਸਾਧ ਗੁਣ ਨਿਧਾਨ ਬਿੰਤ ਪਾਰ ਨਾਨਕ ਦਾਸ ਨਾਮ ਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪੰਤਰ ਜਾਮੀ ਰਹੇ ਵਿਆਪ ਪ੍ਰਤਪਾਲੇ ਜੀਅਨ ਪਹੁ ਭਾਂਤ ਜੋ ਜਰ ਚੁਸ ਤਿਸੇ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨਿੰਤਰ ਵਿਸ਼ਵਾਸ ਕਰਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਿਆ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵ ਕਉ ਸੇਵਾ ਬਨਿਆਏ ਹੁਕਮ ਬੁਝ ਪਰਮ ਪਤ ਪਾਏ ਇਸੇ ਉੱਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈ ਰੰਦਿਨ ਪੂਜੇ ਗੁਰ ਕੇ ਪੈ ਰਹੇ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੀ ਗੁਣ ਗਾਓ ਪ੍ਰਾਂਤਰਨ ਕਾ ਇਹ ਸਵਾਵਾਸ਼ਟ ਫੈਰ ਪ੍ਰਾਪੇ ਖੋ ਨੇਰਾ ਮਿਟੇ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਛੇ ਨਾਨਕ ਫਲ ਪਾਵੋ ਹਾਲਤ ਪਲ ਦਿਓ ਲਿਹੋ ਸਵਾ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸਮਨ ਵਸੈ ਤੇ ਸਾਜ ਪ੍ਰੇਖਿਆ ਮਨ ਤਨ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਪਹੁ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਾਹ ਜੀ ਮੈਂ ਕੇ ਤੁਮਾਰੀ ਏ ਕਾਟੇ ਕਰਖੋ ਮਨ ਮਾਹੇ ਨਾਨਕ ਬਹਰ ਨਯਾ ਬਹਿ ਜਾਹੇ ਤਿਸਤੇ ਦੂਰ ਕਹਾਂ ਕੋ ਜਾਏ ਵਰੈ ਰਾਖਨ ਹਾਰ ਧਿਆਏ ਨਿਰਪਾਉ ਜਪੈ ਸਕਲ ਪਹੁ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੋਗ ਚਿੰਤਾ ਜਾਏ ਮਿਟੈ ਅਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਦ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੁ ਸਫਲ ਦਰਸ਼ਨ ਸੁੰਦਰ ਹਰ ਰੂਪ ਧੰਨ ਸੇਵਾ ਸੇਵਕ ਪ੍ਰਵਾਨ ਅੰਤਰ ਜਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੋਤ ਨਿਹਾਲ ਤਾਂ ਕੇ ਨਿਕਟਨਾ ਆਵਤ ਕਾਲ ਅਮਰ ਭਏ ਅਮਰਾ ਫਜ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨੰਜਨ ਗੁਰਦੀਆ ਗਿਆਨ ਧੀਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਬਿਠਾ ਨਾਮ ਪ੍ਰਭੂ ਕਾਲਾ ਗਾ ਮਿੱਠਾ ਸਗਲ ਸਮੱਗਰੀ ਇੱਕ ਸਘਟ ਮਾਹੇ ਅਨਕਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਦਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸ਼ਰਾਮ ਸੁਨ ਸਮਾਧਨ ਤੈ ਨਾਦ ਕਹਿ ਨ ਜਾਈ ਚਰਤ ਸਮਾਦ ਤਿੰਨ ਦੇਖਿਆ ਜਸਾਬ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਦ ਘੜ ਘੜ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜਸਿਆ ਗੈ ਤੈਸਾ ਕਰ ਪੌਣ ਪਣੇ ਬੈਸੰਤਰ ਮਾਹੇ ਚਾਰ ਕੁੰਡ ਦਾ ਦਿਸ਼ ਸਮਾਹੇ ਤਿਸ ਤੇ ਬਿਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਰ ਸੂਰ ਨਖੱਤਰ ਮੈਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਾ ਕਬਹੂ ਡੋਲੇ ਸਰਬ ਕਲਾ ਕਰਕੇ ਲੈ ਕੇਲ ਮੂਲ ਨਾ ਪਾਈਆ ਗੁਣੈ ਮੋਲ ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਜਨਾ ਕਾ ਬੇਕਨ ਸਵ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰ ਸੰਤ ਜਨਾ ਸੁਨੈ ਸ਼ੁਭ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿੰਜਾ ਤਤ ਸਕੀ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਕਲੀ ਉਤਪਤ ਤਿਸ ਭਾਵੈ ਤਾ ਕਰੇ ਵਿਸਾਰ ਤਿਸ ਭਾਵੈ ਤਾ ਏਕੰਕਾਰ ਅਨੇਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨੈ ਨਾਨਕ ਤਿਸ ਜਨਾ ਬੁਝਾਏ ਸਰਬ ਉਤਾਵਰਤਾਰਾ ਸਰਬ ਨੈ ਨਾਪੇ ਕਨਹਾਰਾ ਸਕਲ ਸਮੱਗਰੀ ਚਾਕਾ ਤਨਾ ਆਪਨ ਜਸ ਆਪ ਹੀ ਸੁਨਾਮ ਆਪਨ ਜਾਨ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਤਲਬ ਤੁਰ ਹੈ ਜੋ ਕੁਛ ਕਹਿਣਾ ਸੁਭ ਅਪੇਕ ਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਲੇ ਇਸ ਮੈਂ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਆਪ ਭਲਾ ਕਰ ਦੋ ਤਤ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਦਾ ਪੁਣ ਸਿੰਘਰਾਚ ਤਾਂ ਕੀ ਗਤ ਮੇਰੇ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀ ਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ ਜੂ ਜਾਣੇ ਤਿਸ ਦਾ ਸੁਖ ਹੋਇਆ ਮਿਲਾ ਲੈ ਪ੍ਰਭ ਸੋਏ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨਿਆ ਵਨ ਕਾਇ ਹੈ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ

ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮਣ ਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗ ਕੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਤ ਗੁਣ ਸਾਗਰ ਤਰੋ ਹਰ ਧਨ ਕੇ ਪਰ ਲਿਹੋ ਭੰਡਾਰ ਗੁਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਭਉ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੇਕ ਲਾਲ ਹਿਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਹਤ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭਗਾ ਜੈ ਪ੍ਰਗਟ ਗੋਪਾਲ ਮਹਾਂਤ ਕੇ ਮਾਥੇ ਨਾਨਕ ਕੁਦਰੇ ਤਿਨ ਕੇ ਸਾਥੇ ਸ਼ਰਨ ਜੋਗ ਸੰਸਰ ਨੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਵੈਰ ਭਈ ਸਮਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਭ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੇ ਸੇਵ ਆਲ ਜੰਜਾਲ ਬੇਕਾਰ ਤਿਰੈ ਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਰਵੀ ਖੇ ਫੰਵਾਰੀ ਪ੍ਰਭ ਕੀ ਉਸਤ ਕਰੋ ਸੰਤ ਮੇਤ ਸਾਵਧਾਨ ਏਕਾਗਰਚਿਤ ਸੁਖਮਨੀ ਸਹਿਤ ਗੋਬਿੰਦ ਗੁਰੂ ਨਾਮ ਜਸਮਨ ਵਸੈ ਸੁਹੋਤ ਨਿਧਾਨ ਸਰਬਿਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਮਨ ਜਾਨ ਹਰ ਤਨ ਖਾਰ ਚਲੈ ਜਨ ਸੋਏ ਨਾਨਕ ਜੀ ਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਮ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਏਹੋ ਨਿਧਾਨ ਜਪੈ ਮਨ ਕੋਵੇ

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ ਸੇਵਕ ਪਰਿਵਾਰ ਵੱਲੋਂ ਸਤਿਗੁਰ ਬਖਸ਼ਿਸ਼ ਦਾਤਾ ਸ਼ੁਕਰਾਨਾ ਕਰਦੇ ਹਾਂ ਅਤੇ ਬੇਟਾ ਵਿਰਾਜ ਸਿੰਘ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਚਰਨ ਪਰਸੇ ਗਏ ਆਪ ਜੀ ਨੇ ਪਵਿੱਤਰ ਬਾਣੀ ਦਾ ਕੀਰਤਨ ਸਰਨ ਕੀਤਾ ਉਹ ਰਲ ਕੇ ਹੁਣ ਅਨ ਸਾਰੀ ਬਾਣੀ ਜਾਪ ਕਰੀਏ ਉਪਰੰਤ ਅਰਦਾਸ ਕਰੇ ਸਤਿਗੁਰ ਕਿਰਪਾ ਕਰਨ ਬੱਚੇ ਨੂੰ ਧਰਮ ਕਰੋ ਗੁਰਸਿੱਖੀ ਜਿਵੇਂ ਤਨਾਮ ਬਾਣੀ ਦਾਤਾ ਬਖਸ਼ਿਸ਼ ਕਰਨ ਆਓ ਕੋਈ ਵੀ ਰਸਨਾ ਮਾਂਝੀ ਨਾ ਰਵੇ ਸਾਰੇ ਜਣੇ ਆਪਾਂ ਰਲ ਕੇ ਅਨੰਦ ਸਾਹਿਬ ਬਾਣੀ ਜਾਪ ਕਰੀਏ ਜੀ ਸਾਰੇ ਆਪਣੇ ਹਾਜ਼ਰੀ ਲਵਾਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਦਿਆ ਕੇ ਅਰਦਾਸ ਮਾਰੀ ਸਭ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ ਦੱਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਲੇ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਤਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰੇ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਗੁਰਬਾਣੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਇ ਦਾ ਤਾਰ ਜੋ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ 'ਤੇ ਜਿਨ੍ਹਾਂ ਤੋਂ ਪੰਥ ਨੂੰ ਛੁੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓੜ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦੇ ਦਰਕਰ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮੁਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਪੂਤਾ ਮਾਤਾ ਕੀ ਆਸੀਸ ਨਿਮੁਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਾਂ ਵਾਕ ਅਨੁਸਾਰ ਆਪ ਜੀ ਦਰਕਰ ਦੇ ਪ੍ਰੀਤਮਾਨ ਸ਼ੇਖ ਪਰਿਵਾਰ ਸਰਦਾਰ ਰਵਿੰਦਰ ਸਿੰਘ ਜੀ ਅਤੇ ਬੀਬੀ ਅਮਨਦੀਪ ਕੌਰ ਜੀ ਵੱਲੋਂ ਦਾਤਾ ਜੀ ਜੋ ਕਿ ਆਪ ਜੀ ਨੇ ਪਰਿਵਾਰ 'ਤੇ ਕਿਰਪਾ ਕੀਤੀ ਹੈ ਪਰਿਵਾਰ ਨੂੰ ਆਪਣੇ ਦਾਤਾਂ ਵਿੱਚੋਂ ਪੀ ਆਰ ਦੀ ਦਾਤ ਬਖਸ਼ਿਸ਼ ਕੀਤੀ ਹੈ ਬਖਸ਼ੀ ਦਾਤ ਦਾ ਸ਼ੁਕਰਾਨਾ ਕਰਦੇ ਹਾਂ ਅਤੇ ਬੇਟਾ ਅਭਿਰਾਜ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ ਸਮੂਹ ਸੇਵਕਾਂ ਨੇ ਦਾਤਾ ਜੀ ਆਪ ਜੀ ਦੇ ਚਰਨ ਪਰਸੇ ਹਨ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਸੇਵਕ ਪਰਿਵਾਰ ਨੇ ਦਾਤਾ ਜੀ ਆਪ ਜੀ ਦੇ ਹਜ਼ੂਰ ਸੁਖਨੀ ਸਾਹਿਬ ਦੇ ਬਾਣੀ ਦੇ ਪਾਠ ਕਰਵਾਏ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ ਅਤੇ 6 ਪੌੜੇ ਨੰਦ ਸਦੇ ਬਾਣੀ ਜਾਪ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੇਵਾ ਨਿਭਾਉਂਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤਾਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੇ ਜੀ। ਬੜੀ ਸੋਹਣੀ ਬਾਣੀ ਦਾ ਭਾਵ ਸੋਚਿਆ ਪਰਿਵਾਰ ਦੇ ਹਿਰਦੇ ਵਿੱਚ ਸਾਣਾ ਪਰਿਵਾਰ ਨੂੰ ਚੜ੍ਹਦੇ ਕਲਾ ਵਿੱਚ ਰੱਖਣਾ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸੇਧਕ ਭਰੋਸਾ ਬਣਾਈ ਰੱਖਣਾ ਜੀ ਬੱਚਿਆਂ ਦੇ ਸਿਰਾਂ 'ਤੇ ਮੇਰਾ ਬਰਿਹਾਤ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੀ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇ

ਦਰ ਪ੍ਰਵਾਨ ਕਰਨੇ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰਨੀ ਜੀ ਪਰਿਵਾਰ ਵੱਲੋਂ ਚਾਹ ਅਤੇ ਲੰਗਰਾਂ ਦੀ ਵੀ ਸੇਵਾ ਲਈ ਗਈ ਦਾਤਾ ਜੀ ਪਰਿਵਾਰ ਦੀ ਕੀਤੀ ਸੇਵਾ ਥਾਂਏ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ ਅੱਖਰਵਾਦਾ ਘਾਟਾ ਬੁਲਚਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲੋ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾਇ ਆਗਿਆ ਪਹੀ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਗੇ ਖੁਆਰ ਹੋਏ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰਿਆ ਜਾਂ ਤੁਧ ਪਾਵੰਦਾ। ਪੂਤਾ ਮਾਤਾ ਕੀ ਆਸੀਸ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਪਾਵਨ ਪੁੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਤਸੰਗ ਜੀ ਸੇਵਕ ਪਰਿਵਾਰ ਵੱਲੋਂ ਸਤਿਗੁਰਾਂ ਦੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਅਤੇ ਬੇਟਾ ਵਿਰਾਜ ਸਿੰਘ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੇ ਚਰਨ ਪਰਸੇ ਸਤਿਗੁਰ ਕਿਰਪਾ ਕਰਨ ਬੱਚਿਆਂ ਨੂੰ ਦਰੋਂ ਕਰੋ ਗੁਰਸਿੱਖੀ ਜਿਵੇਂ ਤੇ ਨਾਮ ਮਣੀ ਦਾਤਾ ਬਖਸ਼ਿਸ਼ ਕਰਕੇ ਸਮੂਹ ਸੇਵਕਾਂ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣ। ਇਹ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਹੈ ਜੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਵੱਲੋਂ ਚਾਹ ਦੇ ਲੰਗਰਾਂ ਦੀ ਸੇਵਾ ਲਈ ਗਈ ਹੈ। ਨੀਚੇ ਲੰਗਰ ਹਾਲ ਦੇ ਵਿੱਚ ਗੁਰੂ ਕੇ ਲੰਗਰ ਵੀ ਅਤੁੱਟ ਚੱਲ ਰਹੇ ਹਨ, ਸੋ ਆਪ ਜੀ ਨੇ ਆਪਣੀ ਇੱਛਾ ਅਨੁਸਾਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਮੂਹ ਸੇਵਕ ਪਰਿਵਾਰ ਨੂੰ ਬੱਚੇ ਦੇ ਜਨਮਦਿਨ ਦੀ ਜਥੇ ਵੱਲੋਂ ਲੱਖ ਲੱਖ ਵਧਾਈ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਜੁੜ ਕੇ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਚਵਰ ਤੱਕ ਦੇ ਮਾਲਕ ਜੋ ਦਹਾਂ ਦੇ ਵਾਲੀ, ਰੈਬਰਾਂ ਦੇ ਰੈਬਰ, ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਘੀ ਗੋਦ ਅੰਦਰ ਆਪ ਸਭ ਸੰਗਤ ਬੈਠੀ, ਰੱਬ ਰੂਪ ਸੰਗਤ ਗੱਜ ਕੇ ਆਖ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਜੀ ਗੁਰਬਾਣੀ ਦਾ ਸ੍ਰੀ ਸੁਖਜਿੰਦਰ ਦੇ ਪਾਠ ਆਪ ਜੀ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਣ ਕੀਤੇ। ਉਸ ਤੋਂ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਆਪ ਸਭ ਰੱਬ ਰੂਪ ਸੰਗਤ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਰਵਣ ਕੀਤਾ। ਸਭ ਤੋਂ ਉੱਤਮ ਹਰ ਕੀ ਕਥਾ ਕਹਿੰਦੇ, ਸਭ ਤੋਂ ਉੱਤਮ ਹਰ ਕੀ ਕਥਾ। ਹਰ ਕੀ ਕਥਾ ਮਾਲਕ ਦੀ ਕਥਾ ਜੋ ਕਥਨ ਤੋਂ ਬਾਹਰ ਹੈ, ਉੱਤਮ ਕਥਾ ਕਹਿ ਦਿੱਤਾ ਕਿ ਬਹੁਤ ਹੀ ਉੱਤਮ ਕਥਾ। ਕਥਾ ਕਰਨ ਵਾਸਤੇ ਹਰ ਇੱਕ ਦੀ ਡਿਊਟੀ ਲਾਈ ਹੈ, ਕੀਰਤਨ ਦੀ ਡਿਊਟੀ ਲਾਈ ਹੈ। ਆਵੋ ਸੰਤ ਪਿਆਰੇ ਹੋ, ਕਥਾ ਦੀ ਡਿਊਟੀ ਕਹਿੰਦੀ ਲਾਤੀ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ। ਅਕਥ ਦੀ ਕਹਾਣੀ ਸੰਤਾਂ ਨੂੰ ਹੁਕਮ ਲਾ ਦਿੱਤਾ ਜਾ ਕੇ ਕਰੋ, ਜਿਹੜੇ ਕਿ ਉਸ ਮਾਲਕ ਨੂੰ ਭੁੱਲ ਗਏ ਹਨ। ਗੁਰਬਾਣੀ ਸਾਨੂੰ ਇਸ ਜੱਗ ਮੈਂ ਚਾਨਣ ਕਰਾ ਦਿੰਦੀ ਕਿ ਮਾਲਕ ਕਿੱਥੇ ਹੈ। ਉਹ ਸਾਨੂੰ ਸੋਝੀ ਗੁਰਬਾਣੀ ਰਾਹੀਂ ਦਿੰਦੇ ਹਨ। ਆਪਣੀ ਜਿਹੜੀ ਸਮਾਂ ਹੈ, ਕਲਾਸ ਹੈ, ਉਹ ਸਿਮਰ ਅਭਿਆਸ ਦੀ ਹੈ। 3 ਤੋਂ 5 ਜਿੰਨਾ ਵੀ ਸਮਾਂ ਮਾਲਕ ਨੇ ਬਖਸ਼ਿਆ, ਸਾਰੀ ਸੰਗਤ ਰੱਬ ਰੂਪ ਸੰਗਤ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਆਪਾਂ ਨੇ ਸਿਮਰਨ ਕਰਨਾ ਹੈ। ਧੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖ ਅਕਤ ਕਹਾਣੀ। ਆਪਣੀ ਧੁਨ ਨੂੰ, ਆਵਾਜ਼ ਨੂੰ ਸੁਣਦੇ ਹੋਏ ਵਾਹਿਗੁਰੂ ਦਾ ਸ਼ਬਦ ਜਦੋਂ ਅੰਦਰ ਸਵਾ ਜਾਵੇ, ਵਾਹਿ ਕਹਿਣਾ, ਜਦੋਂ ਬਾਹਰ ਨੂੰ ਆਵੇ ਗੁਰੂ ਦਾ ਉਚਾਰਨ ਕਰਨਾ ਜੀ, ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਆਪਣੇ ਸਾਰਿਆਂ ਨੇ ਰਲ ਮਿਲ ਕੇ ਅਭਿਆਸ ਸਿਮਰਨ ਕਰਨਾ ਹੈ। ਸ਼ੁਰੂ ਕਰੋ ਜੀ ਸਿਮਰਨ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ

ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਪ੍ਰਭੂ ਦਾ ਸਿਮਰਨ ਬਾਣੀ ਅੰਦਰ ਸਾਨੂੰ ਸਮਝਾਉਣਾ ਕਰਦੇ ਸਭ ਤੋਂ ਉੱਚਾ ਕੀ ਹੈ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਮਨ ਜਿਹੜਾ ਗਿਆਨ ਮਤੀ ਕਰ ਆਵੇ, ਆਪਾਂ ਲਗਾਤਾਰ ਸਿਮਰਨ ਕਰਦੇ ਸਾਂ। ਕਿਉਂ ਕਰ ਰਹੇ ਸਾਂ? ਭਾਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਆਪਣੇ ਮਾਲਕ ਨੂੰ ਮਿਲਣ ਵਾਸਤੇ, ਗੋਬਿੰਦ ਨੂੰ ਪਰਮਾਤਮਾ ਨੂੰ ਮਿਲਣ ਵਾਸਤੇ ਆਪਾਂ ਆਰਾਧਨਾ ਸਿਮਰਨ ਕਰ ਰਹੇ ਸਨ। ਸਿਮਰਨ ਕਰ ਰਹੇ ਸੀ ਮਾਲਕ ਨੂੰ ਮਿਲਣ ਵਾਸਤੇ। ਕਈ ਜਨਮ ਹੋ ਗਏ ਆਪਾਂ ਨੂੰ ਮਾਲਕ ਨੂੰ ਲੱਭਦੇ। ਕਿੰਨੇ ਜਨਮ ਹੋ ਗਏ? 184 ਜੋਨ ਸਬਾਈ ਮਾਨਸਕੋ ਪ੍ਰਭਦੀ ਵਡਿਆਈ। ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਾ। ਲਿਵ ਛੁੜਕੀ ਕਹਿੰਦੇ, ਪੌੜੀ ਛੁੜਕੀ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ। 84 ਪੌੜੀ ਦੇ ਡੰਡੇ ਹੁੰਦੇ ਆ। ਆਪਾਂ ਹੁਣ ਅਖੀਰਲੀ ਮੰਜ਼ਿਲ 84 ਪੌੜੀ ਡੰਡੇ 'ਤੇ ਖੜ੍ਹੇ ਹਾਂ। ਜੇ ਆਪਾਂ ਡਿੱਗ ਗਏ ਤਾਂ ਫਿਰ ਭਲੇ ਉਹ ਬਹੁਤ ਹੀ, ਫਿਰ ਆਪਾਂ ਨੂੰ ਪਤਾ ਨਹੀਂ ਕਿੰਨੇ ਜਨਮ ਲੈਣੇ ਪੈਣਗੇ। ਭਗਤਾਂ ਨੇ ਵੀ ਕਹਿਤੇ ਆ, ਕਹਿੰਦੇ ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਸੱਚੇ ਪਾਤਸ਼ਾਹ ਸੜ 'ਤੇ ਕਿਰਪਾ ਕਰੋ। ਵਾਰ ਵਾਰ ਲੇਖਾ ਨਹੀਂ ਦਿੱਤਾ ਜਾਂਦਾ। ਧਰਮਰਾਜ ਦੇ ਜਾ ਕਰ ਕਚਹਿਰੀ ਦੇ ਵਿੱਚ, ਧਰਮਰਾਜ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਉਹਨੇ ਲੇਖਾ ਮੰਗਣਾ, ਤੈਨੂੰ ਮਾਲਕ ਨੇ ਤੈਨੂੰ ਭੇਜਿਆ ਜਦੋਂ ਦਾ, ਤੂੰ ਲੇਖਾ ਜੋ ਕਰ ਦੇ ਕਿ ਖੱਟਿਆ ਅਤੇ ਕੀ ਕਮਾਇਆ, ਤੈਨੂੰ ਕਿਹੜੇ ਕੰਮ ਵਾਸਤੇ ਭੇਜਿਆ ਅਤੇ ਕਿਹੜੇ ਕੰਮ ਲੱਗ ਗਿਆ। ਤੈਨੂੰ ਮਾਲਕ ਨੂੰ ਵੇਖਣ ਵਾਸਤੇ ਭੇਜਿਆ ਸੀ, ਸੇਵਾ ਕਰਨ ਵਾਸਤੇ। ਤਿੰਨ ਸੇਵਾ ਕਿਹੜੀਆਂ ਨੇ? ਮਾਲਕ ਦੀ ਸੇਵਾ ਕਿਵੇਂ ਹੋਣੀ ਪਿਆ ਰਹੀ? ਉਹ ਜਾਗ ਕੇ ਹੋਣੀ ਹੈ। ਕੋਈ ਵੀ ਆਪਾਂ ਕੰਮ ਕਰਾਂਗੇ ਪਹਿਲਾਂ ਜਾਗਾਂਗੇ, ਜਨਮ ਹੋਵੇਗਾ ਅਤੇ ਫੇਰ ਹੀ ਕਰਾਂਗੇ ਆਪਾਂ। ਸੇਵਾ ਕਰਨੀ ਸਤਿਗੁਰੂ ਦੀ ਸੇਵਾ ਕਰਨੀ, ਗੁਰੂ ਦੀ ਸੇਵਾ ਕਰਨੀ ਅਤੇ ਸੰਤ ਦੀ ਸੇਵਾ ਕਰਨੀ। ਇਹ ਤਿੰਨ ਸੇਵਾ ਆਪਾਂ ਕਰਨੀਆਂ ਹੁੰਦੀਆਂ ਨੇ, ਇਕੱਠੀਆਂ ਸੇਵਾ ਕਰਨੀਆਂ ਨੇ। ਕਰਨੀਆਂ ਕਹਿੰਦੇ ਨਾਲੇ ਪਹਿਲਾਂ ਜਾਗਾਂਗੇ, ਜਦੋਂ ਜਾਗਾਂਗੇ ਉਹਦੀ ਨਿਸ਼ਾਨੀ ਵੀ ਦੱਸਦੀ ਕੀ ਪਹਿਚਾਣ ਹੈ ਉਹਦੀ। ਜਦੋਂ ਆਪਾਂ ਜਾਗ ਪਏ ਸਾਨੂੰ ਨਾਮ ਸੁਣਾਈ ਆਵੇਗਾ, ਨਾਮ ਸੁਣਾਈ ਆਵੇਗਾ, ਸਤਿਗੁਰ ਸਾਹਮਣੇ ਦੱਸਣ ਲੱਗ ਜਾਣਗੇ। ਇਹ ਆਪਾਂ ਨਾਲ ਗਿਆਨ ਵੀ ਲੈਣਾ, ਨਾਲ ਦੇ ਨਾਲ ਸਿਮਰਨ ਵੀ ਕਰਨਾ। ਮੇਰੇ ਮਾਧੋ ਜੀ ਸਤ ਸਿੰਘ ਮਿਲੇ ਸੋ ਤਰਿਆ। ਸਤ ਸੰਗਤ ਵਿੱਚ ਆ ਕੇ ਹੀ ਆਪਾਂ ਤਰ ਸਕਦੇ ਹਾਂ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਫਿਰ ਸਤਿਗੁਰੂ ਦੀ ਜਿਹੜਾ ਸ਼ਰਨ 'ਚ ਨਹੀਂ ਨਾ ਆਉਂਦਾ, ਉਹ ਤ੍ਰਿਗ ਫਿੱਟ ਕਹਿਤਾ ਪਾਤੀ ਮਾਲਕ ਨੇ, ਉਹਦਾ ਜੀਣਾ ਬੇਕਾਰ ਹੈ। ਜਿਸਨੂੰ ਤੂੰ ਬਾਣੀ ਅੰਦਰ ਕਹਿਤਾ, ਜਿਸਨੂੰ ਤੂੰ ਜਣਾਏ ਸੋਈ ਜਨ ਜਾਣਾ, ਜਿਸਨੂੰ ਮਾਲਕ ਨੇ ਜਣਾਤਾ ਨਾ, ਆਪੇ ਸੰਗਤ ਆਪ ਬਿਠਾ ਲੈ, ਆਪੇ ਵਿਦਾ ਕਰਾਵੈ। ਜਿਹਨੂੰ ਤਾਂ ਕੱਢਣਾ ਮਾਲਕ ਨੇ, ਉਹਨੂੰ ਤਾਂ ਜਣਾ ਦੇਣਾ। ਜਿਹਨੂੰ ਕਹਿੰਦੇ ਜਣਾ ਦਿੱਤਾ ਨਾ, ਜਿਹਨੂੰ ਨਹੀਂ ਜਣਾਤਾ ਜਣਾਉਣਾ ਹੀ ਨਹੀਂ ਉਹਨੂੰ। ਜਿਹਨੂੰ ਜਣਾ ਦਿੱਤਾ ਕਿਤੇ ਉਹਨੂੰ ਭੁਲਾ ਹੀ ਨਹੀਂ ਸਕਦਾ। ਜਿਹਨੂੰ ਨਹੀਂ ਜਣਾ, ਉਹਦੇ ਅੰਦਰ ਇੰਨੀ ਹੋਮੈ ਭਰ ਦਿੱਤੀ, ਦਵੈ ਚੁਗਲੀ ਭਰ ਦਿੱਤੀ, ਉਹਨੂੰ ਸੰਗਤ 'ਚ ਬਿਠਾਏ ਗਏ ਨਹੀਂ, ਉਹ 'ਚ ਦੁਬਧਾ ਭਰਤੀ ਕਿ ਮੈਂ ਸੰਗਤ 'ਚ ਮੇਰੇ ਕੋਲ ਗਿਆਨ ਹੀ ਬੜਾ, ਮੈਂ ਤਾਂ ਬਹੁਤ ਮੈਂ ਗਿਆਨੀ ਹਾਂ। ਗਿਆਨੀ ਕੌਣ ਹੈ? ਜਿਹਨੂੰ ਗਿਆਨ ਹੋਵੇ ਸਤਿਗੁਰ ਦਾ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਹਦੇ ਕਾਰਜ ਮਤਲਬ ਆਪ ਸਵਾਰਦਾ, ਥਿਰ ਕਰ ਮਾਲਕ ਦਾ ਘਰ। ਸਾਨੂੰ ਥਿਰ ਕਰਦਾ ਹੀ ਨਹੀਂ ਪਤਾ, ਕਹਿੰਦੇ ਗਿਆਨੀ ਸਾਨੂੰ ਬੜਾ ਪਤਾ। ਗਿਆਨੀ ਤਾਂ ਉਹ ਹੈ ਨਾ ਜਿਹਨੂੰ ਗਿਆਨ ਹੋਏ ਮਾਲਕ ਦੇ ਘਰ ਦਾ, ਆਪਣੇ ਘਰ ਦਾ, ਆਪਣੇ ਪਿਤਾ ਦਾ ਸਾਰਾ ਗਿਆਨ, ਉਹਨੂੰ ਗਿਆਨੀ ਕਹਿ ਦਿੱਤਾ ਹੈ। ਗੁਰਮੁਖ ਕਿਹਨੂੰ ਕਹਿਤਾ? ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰਮੁਖ ਉਹਨੂੰ ਕਿਹਾ ਗਿਆ ਹੈ ਜਿਹੜਾ ਨਾਮ ਦੇ ਵਿੱਚ ਸਮਾਇਆ ਹੈ, ਜਦੀ ਜੋਰ ਪ੍ਰਗਟ ਹੈ, ਸੱਚ ਨੂੰ ਵੇਖ ਰਿਹਾ, ਸੇਵਾ ਕਰ ਰਿਹਾ, ਜਾਗ ਰਿਹਾ ਹੈ, ਉਹਨੂੰ ਕਹਿੰਦਾ ਗੁਰਮੁਖ। ਗੁਰਮੁਖ ਹੋਵੇ ਸੋ ਪ੍ਰਵਾਨ। ਕਹਿੰਦੇ ਉਹ ਦਰਗਾਹ ਵਿੱਚ ਪ੍ਰਵਾਨ ਹੈ, ਦਰਗਾਹ ਪ੍ਰਵਾਨ ਆਪ ਗੱਲ ਲਾਏ ਸੀ, ਮਾਲਕ ਉਹਨੂੰ ਆਪ ਗੱਲ ਲਾ ਲੈਂਦਾ। ਕਹਿੰਦੇ ਇਸ ਕਿਉਂ ਨਹੀਂ ਆਪਾਂ ਮਾਲਕ ਦੇ ਘਰ ਮਿਲਦੇ? ਆਪਾਂ ਕਹਿੰਦਾ ਦੋਸਤੀ ਪਾਤੀ ਜਿਹੜੇ ਇਸ ਦੇਹੀ ਦੇ ਅੰਦਰ ਹਨ, ਪੰਚੋਰ ਦੇ ਸੀ ਅੰਦਰ, ਇਹ ਦੇਹੀ ਅੰਦਰ ਪੰਚੋਰ ਵਸੇ, ਕਾਮ ਕਰੋ ਲੋਹ ਮੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨੂੰ ਬੂਜੇ ਕੋਈ ਨਾ ਸੁਣੇ ਪੁਕਾਰਾ। ਸਾਡੇ ਸਰੀਰ ਦੀ ਖੁਰਾਕ 36 ਪ੍ਰਕਾਰ ਦੇ ਭੋਜਨ, ਸਾਡੇ ਮਨ ਦੀ ਖੁਰਾਕ ਅੰਮ੍ਰਿਤ ਹਰ ਰਸ ਬ੍ਰਹਮ ਰਸ। ਇਹ ਅੰਮ੍ਰਿਤ ਸਾਡੇ ਮਨ ਦੀ ਖੁਰਾਕ, ਜਿੰਨਾ ਚਿਰ ਸਾਡੇ ਮਨ ਦੀ ਖੁਰਾਕ ਨਹੀਂ ਮਿਲੇਗੀ ਅਸੀਂ ਜਾਗਾਂਗੇ ਨਹੀਂ, ਉਹਨਾਂ ਚਿਰ ਅਸੀਂ ਜਾਗ ਨਹੀਂ ਸਕਦੇ। ਇਸ ਕਰਕੇ ਆਪਾਂ ਜਿਹੜਾ ਪਿਆਰ ਪਾਉਣਾ ਸੀ ਮਾਲਕ ਦੇ ਨਾਲ, ਜਿਹਨ ਪ੍ਰੇਮ ਕੀਓ ਤਿੰਨ ਹੀ ਪਰ ਪਾਇਓ, ਪ੍ਰੇਮ ਪਾਉਣਾ ਸੀ ਮਾਲਕ ਦੇ ਨਾਲ, ਪ੍ਰੇਮ ਪਾ ਲਿਆ ਪੰਜਾਂ ਦੇ ਨਾਲ। ਇਹ ਸਰੀਰ ਸਭ ਮੂਲ ਹੈ,

ਅਤੇ ਧਨ ਨੂੰ ਵਹਿੰਦਾ ਇਹ ਮਨ ਬੱਚਾ, ਸਤਿਗੁਰ ਨੂੰ ਨਹੀਂ ਵਹਿੰਦਾ। ਜਿਨ੍ਹਾਂ ਨੇ ਵੇਖਿਆ ਉਹਨੇ ਖੋਲ੍ਹ ਕੇ ਦਾਤਾ ਭਗਤਾਂ ਨੇ, ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਤੇ ਹੋਏ, ਸਹਿਜੇ ਹੋਏ ਸੋ ਹੋਈ। ਕਹਿੰਦੇ ਸਹਿਜੇ ਸਹਿਜੇ ਨਾਲ ਤੈਨੂੰ ਸਾਰਾ ਕੁਝ ਭਲਿਆ ਮਿਲ ਜਾਵੇਗਾ, ਲੇਕਿਨ ਤੂੰ ਇੱਕ ਹੀ ਕੰਮ ਕਰ, ਊਠਤ ਬੈਠਤ ਸੋਵਤ ਨਾਮ। ਕਹਿੰਦਾ ਬਸ ਇੱਕ ਅੱਖਰ ਜੋ ਗੁਰਮੁਖ ਧਿਆਵੈ ਤਿੰਨ ਕੀ ਨਿਰਮਲ ਸਹੀ। ਕਹਿੰਦਾ ਇੱਕ ਅੱਖਰ ਨੂੰ ਧਿਆ ਲਾ, ਇੱਕ ਨੂੰ ਫੜ ਲਾ। ਜਿਸ ਤਰ੍ਹਾਂ ਆਪਾਂ ਕਹਿ ਦਈਏ ਨਾ ਕਿਸੇ ਨਾਮ ਲਿਖ ਕੁਲਵੰਤ ਲਿਖ ਲਈਏ, ਉੱਤੇ ਲੀਕ ਪਾ ਦੀ ਡੰਡਾ ਪਾ ਦੀ, ਇੱਕ ਨਾ ਹੋ ਗਿਆ ਨਾ, ਇੱਕ ਹੀ ਹੋਇਆ ਆਪਾਂ। ਇਸ ਤਰ੍ਹਾਂ ਆਪਾਂ ਵਾਹਿਗੁਰੂ ਜਿਹੜਾ ਇੱਕ ਸ਼ਬਦ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਕਹਿੰਦੇ ਇੱਕ ਸ਼ਬਦ ਨੂੰ ਫੜ ਲਾ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾ। ਕਹਿੰਦੇ ਜਦੋਂ ਸਾਡੇ ਅੰਦਰ ਇੱਕ ਸ਼ਬਦ ਵਸ ਗਿਆ, ਸੱਚ ਵਸ ਗਿਆ, ਕਹਿੰਦੇ ਬਹੁੜ ਜਨਮ ਨਾ ਆਵਾ। ਤੈਨੂੰ ਵਾਰ ਵਾਰ ਨਹੀਂ ਤੈਨੂੰ ਆਉਣਾ ਪਵੇਗਾ, ਤੂੰ ਮੁਕਤ ਹੋ ਜਾਵੇਂਗਾ। ਉਦਣ ਤੇਰਾ ਮਨ ਵਸ ਆਵੇਗਾ, ਕਹਿੰਦੇ ਸਤਿਗੁਰ ਮਿਲਿਆ ਤਾਂ ਮਨ ਵਸ ਆਵੇ। ਆਪਾਂ ਕਹਿੰਦੇ ਸਾਡਾ ਮਨ ਵਸ 'ਚ ਨਹੀਂ ਆਉਂਦਾ, ਕਿਉਂ ਨਹੀਂ ਆਉਂਦਾ? ਕਿ ਸਤਿਗੁਰ ਨੂੰ ਮਿਲਿਆ ਨਹੀਂ। ਵਸ ਕਿਹਨਾਂ ਦੇ? ਪੰਜਾਂ ਦੇ। ਇੱਕ ਜਿਹੜਾ ਹੋਵੇ ਰਾਜਾ, ਉਹ ਹੋਵੇ ਉਹਦੇ ਥੱਲੇ ਵਜ਼ੀਰ ਨੌਕਰ ਹੋਣ, ਅਤੇ ਉਹਨੂੰ ਆਪਣੇ ਕਬਜ਼ੇ ਕਰ ਲਓ, ਨੌਕਰ ਬਣਾ ਲਿਆ, ਆ ਮਾਲਕ ਬਣ ਗਏ। ਇਸੇ ਤਰੀਕੇ ਮਾਲਕ ਨੇ ਸਾਨੂੰ ਦਰਗਾਹ ਦੇ ਵਿੱਚੋਂ ਰਾਜਾ ਬਣਾ ਕੇ ਭੇਜਿਆ, ਅਤੇ ਪੰਜਾਂ ਨੂੰ ਬਣਾ ਕੇ ਭੇਜਿਆ ਸੀ ਤੂੰ ਨੌਕਰ। ਇਹਨਾਂ ਨੇ ਐਸੀ ਮੱਧ ਪਿਆ ਦਿੱਤੀ, ਜੋ ਬਾਣੀ ਦੇ ਵਿੱਚ ਵੀ ਨਾਮ ਮੱਧ ਦਾ ਕਈ ਜਗ੍ਹਾ ਆਇਆ, ਨਸ਼ਾ ਪਿਆ ਕੇ ਸਾਨੂੰ ਡਾਮਾ ਡੋਲ ਕਰ ਦਿੱਤਾ। ਜਿਹੜੇ ਰਸਤੇ 'ਤੇ ਲਿਵ ਧਾਤ ਦੇ ਰਸਤੇ 'ਤੇ ਚੱਲਣਾ ਸੀ ਲਿਵ ਦੇ, ਉੱਤੇ ਚੱਲਣ ਹੀ ਨਹੀਂ ਦਿੱਤਾ, ਅਤੇ ਧਾਤ ਦੇ ਰਸਤੇ ਵਾਲਾ ਨੂੰ ਤੋੜ ਦਿੱਤਾ, ਪੱਟੀ ਤੋਂ ਥੱਲੇ ਲਾਤਾ, ਲਿਵ ਵਾਸਤੇ ਜਾਣ ਹੀ ਨਹੀਂ ਦਿੱਤਾ। ਇਹਨਾਂ ਨੇ ਸਾਡਾ ਰਸਤਾ ਭੁਲਾ ਦਿੱਤਾ। ਇਸੇ ਵਾਸਤੇ ਸਾਨੂੰ ਵਾਰ ਵਾਰ ਕਹਿੰਦੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ 'ਤੇ ਸੰਦ ਪੇਟਿਆ ਨਾਨਕ ਮਨ ਪ੍ਰਗਾਸ਼। ਕਹਿੰਦੇ ਅਗਿਆਨ ਤਾਂ ਹਨੇਰਾ ਬਾਣੀ ਦੇ ਨਾਲ ਹੋਣਾ, ਬਾਣੀ ਸਾਨੂੰ ਜਾਚ ਦਾਦੀ ਸਿਮਰਨ ਕਰ, ਜੋ ਸਿਮਰਨ ਕਰੇਗਾ ਕਹਿੰਦੇ ਫਿਰ ਤੂੰ ਸਾਰਾ ਕੁਝ ਤੈਨੂੰ ਮਾਲਕ ਮਿਲ ਜਾਏਗਾ। ਕਿ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਜਿਹੜਾ ਸਾਡਾ ਦਸਵਾਂ ਬੰਦ ਹੋ ਗਿਆ ਨਾ ਦਸਵਾਂ ਦੁਆਰ, ਉਹ ਸਿਮਰਨ ਦੁਆਰੇ ਖੁੱਲ੍ਹਣਾ ਪਿਆ ਰਿਹਾ। ਹੋਰ ਇਹ ਜਾਲ ਜਿਹੜਾ ਪਿਆ ਤਾ ਨਾ ਆਪਣਾ ਕਾਲ ਨੇ ਪਾਇਆ, ਹੋਰ ਐਸੀ ਕੋਈ ਚੀਜ਼ ਨਹੀਂ ਕਿ ਜਾਲ ਨੂੰ ਕੱਟ ਦੇਵੇ, ਐਸੀ ਕੋਈ ਵੀ ਵਸਤੂ ਨਹੀਂ ਕਿ ਜੋੜੀ ਇਸ ਜਾਲ ਨੂੰ ਕੱਟ ਦੇਵੇ। ਇੱਕ ਸਿਮਰਨ ਹੀ ਹੈ ਜਿਹੜਾ ਕਿ ਇਸ ਜਾਲ ਨੂੰ ਕੱਟ ਦੇਗਾ। ਜਿਹੜਾ ਜਾਲ ਪਾਇਆ ਕਿੱਥੇ ਪਾਇਆ ਹੈ? ਨੇਤਰਾਂ 'ਤੇ ਪਾਇਆ ਹੈ, ਕੰਨਾਂ 'ਤੇ ਪਾਇਆ, ਰਸਨਾਂ 'ਤੇ ਪਾ ਤਾ। ਇਹ ਸਿਮਰਨ ਜੋ ਆਪਾਂ ਕਰਾਂਗੇ, ਉੱਚੀ ਉੱਚੀ ਕਰਾਂਗੇ, ਅਤੇ ਫਿਰ ਕਿਤੇ ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਓ, ਜਿਹਬਾ ਦੇ ਨਾਲ ਜੋ ਨਾਂ ਜਪਾਂਗੇ, ਇਹ ਉਦੋਂ ਜਾਲ ਸਾਡਾ ਕੱਟਿਆ ਜਾਊਗਾ। ਆਓ ਸਮੇਂ ਦੀ ਸਮਾਪਤੀ ਵੱਲ। ਜੋ ਆਪਣਾ 3-5 ਸਿਮਰਨ ਅਭਿਆਸ ਦੀ ਕਲਾ ਚੱਲ ਰਹੀ ਸੀ ਉਹਦੀ ਸਮਾਪਤੀ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਗੁਰਦੁਆਰਾ ਪਰਮਿਲਣੇ ਕਾ ਚਾਓ ਬ੍ਰਹਮ ਗਿਆਨ ਕੇਂਦਰ ਰੋੜੀ ਰੋਲ ਮੋਗਾ ਦੇ ਬਾਨੀ, ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਭਾਈ ਸਾਹਿਬ ਸੇਵਾ ਸਿੰਘ ਧਰਮਾਲਾ, ਉਹਨਾਂ ਤੋਂ ਵਰਸਾਏ ਉਹਨਾਂ ਦਾ ਹੀ ਰੂਪ ਮਹਾਂਪੁਰਖ ਭਾਈ ਸਾਹਿਬ ਭਾਈ ਦਲਵੀਰ ਸਿੰਘ ਧਰਮਾਲਾ। ਅਕੱਥ ਕਥਾ ਕਰਦਿਆਂ, ਸਿਮਰਨ ਕਰਦਿਆਂ, ਕਰਾਉਂਦਿਆਂ ਇੱਕ ਨੀ ਨਿੱਕਾ ਪੁੱਲਾ ਹੋ ਜਾਂਦੀਆਂ ਹਨ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹਨ ਜੀ, ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ। ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਿਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਮਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ।

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੋ ਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਵਿਚਰੇ ਸ਼ਰਿਆ।

ਧਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਹੈ।

ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰਿ ਆਪੇ ਠਾਕੁਰ, ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ

ਸੇਵੈ ਹੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ

ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨਿਕ ਅਨੇਕ ਅਨੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਦੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਕਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਹੀਨ ਆਨ ਵਧਾਈ ਦਈ ਧਾਨਿਆ ਧਾਨਿਆ ਲੋਗਨ ਕੇ ਰਾਜਾ ਦੁਸਤਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮੁਹਲੇ ਹੋ ਉਬਾਰੇ ਕਵਿਓ ਬਾਚ ਬੇਨਤੀ ਚਉ ਪਏ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਖਯ ਸਵੈ ਕਰਤਾਰਾ ਮੋਰਚ

ਤੁਮੈਂ ਛਾੜ ਕੋਈ ਅਵਰ ਨ ਧਿਆਉਂ, ਜੋ ਬਰ ਚਾਹੋਂ ਸੋ ਤੁਮ ਤੇ ਪਾਉਂ। ਸੇਵਕ ਸੇਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਰ

ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ।

ਸਭਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੀਰੈ ਕਰਤਨ ਤੀਰੈ ਸਭ ਕਿਛੁ ਹੈ ਜਿਸ ਦੇਹਿ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੀਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਹੋਂ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤੋ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ।

ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵੇ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ।

ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖਿਓ ਰਧਾਰੋ। ਤਮ ਸੰ

ਪੌੜੀ ਤਿੱਥੈ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ, ਨਾਏ ਤੇਰੇ ਛੱਡ ਜਾਹੇ, ਭੌਜਲ ਬਿਖਮ ਸਗਾਹੋ ਗੁਰਸਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ, ਜਾਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ।

ਕਰੋਂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਅਗੈ ਬਸਨ ਸੁਹਿਲਾ ਔਦ ਕਟੈ ਦਿਨ ਸੁਰਣਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੁਰੇ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੇ ਸਾਹੋ

ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਹੈ। ਜਿਹ ਪ੍ਰਸਾਦ ਬਸ ਹੈ ਸੁਖ ਮੰਦਰ ਤਿਸਹਿ ਧਿਆਈ ਸਦਾ ਮਨ ਅੰਦਰ।

ਪਤਿਹੇ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 269 ਪਰ ਸੁਸ਼ੋਭਿਤ 6 ਨੰਬਰ ਅਸ਼ਟਪਦੀ ਦਾ ਪਹਿਲਾ ਸਲੋਕ ਆਰੰਭ ਹੈ ਔਰ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਸ ਪਹਿਲੇ ਪਦੇ ਦੀ ਵਿਚਾਰ ਆਪਾਂ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਵਿਚਾਰ ਸਾਡੇ ਸਨਮੁੱਖ ਰੱਖੀ ਹੈ ਕਿ ਜੀਵਨ ਦੇ ਅੰਦਰ 4 ਚੀਜ਼ਾਂ ਨੇ ਜੋ ਨਿਰੰਤਰ ਹੀ ਮਨੁੱਖ ਪ੍ਰਾਪਤ ਕਰਨ ਵਾਸਤੇ ਦੌੜਦਾ ਹੈ, ਧਰਮ ਅਰਥ ਕਾਮ ਮੋਖ। ਇਹ ਚਾਰਾਂ ਦੀ ਪ੍ਰਾਪਤੀ ਵਾਸਤੇ ਇਨਸਾਨ ਯਤਨਸ਼ੀਲ ਹੈ, ਪਰ ਉਸ ਦੀ ਪ੍ਰਾਪਤੀ ਦੇ ਅੱਗੇ 5 ਚੀਜ਼ਾਂ ਖੜੀਆਂ ਨੇ ਜਿਨ੍ਹਾਂ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮੌਜੂਦ ਹੈ। ਮਹਾਰਾਜ ਜੀ ਨੇ ਜੋ ਉਪਦੇਸ਼ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਆਰੰਭਤਾ ਕੀਤੀ ਸਲੋਕ। ਸਲੋਕ ਦਾ ਅਰਥ ਪਹਿਲਾਂ ਵੀ ਆਪਾਂ ਪਿੰਗਲ ਅਨੁਸਾਰ ਕੀਤਾ ਸੀ, ਸਵੈ ਲੋਕ ਦੀ ਪ੍ਰਾਪਤੀ ਵਾਲਾ। ਸਤਿਗੁਰੂ ਜੀ ਨੇ ਆਰੰਭਤਾ ਕੀਤੀ ਇੱਥੇ ਜੀਵਨ ਵਿੱਚ ਸਵੈ ਲੋਕ ਦੀ ਪ੍ਰਾਪਤੀ ਦੀ। ਇਸ ਛੰਦਾਬੰਦੀ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਾਮ, ਕ੍ਰੋਧ, ਅਰ ਲੋਭ, ਮੋਹ, ਬਿਨਸ ਜਾਏ ਅਹਮੇਵ। ਮਹਾਰਾਜ ਜੀ ਕਹਿਣ ਲੱਗੇ ਕਾਮ ਜੋ ਵਾਸ਼ਨਾ ਦਾ ਸੁਮੇਲ ਹੈ, ਕ੍ਰੋਧ ਜੋ ਮਨੁੱਖ ਦੀ ਅੰਦਰ ਦੀ ਤਾਕਤ ਨੂੰ ਗਲਤ ਤਰੀਕੇ ਦੇ ਨਾਲ ਸੰਸਾਰ ਵਿੱਚ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਹੈ। ਉਸ ਤੋਂ ਬਾਅਦ ਲੋਭ ਜੋ ਮਨੁੱਖ ਦੀ ਲਾਲਸਾ ਦਾ ਫਾਇਦਾ ਚੁੱਕ ਕੇ ਉਹਨੂੰ ਗਲਤ ਤਰੀਕੇ ਦੇ ਨਾਲ ਆਪਣੀ ਇੱਛਾ ਦੀ ਪੂਰਤੀ ਵਾਸਤੇ ਪ੍ਰੇਰਿਤ ਕਰਦਾ ਹੈ। ਮੋਹ ਸੰਤਾਨ ਦੇ ਪ੍ਰਥਾਏ, ਪਰਿਵਾਰ ਦੇ ਪ੍ਰਥਾਏ ਇੰਨਾ ਪ੍ਰਬਲ ਹੋ ਜਾਂਦਾ ਹੈ ਕਿ ਇਨਸਾਨ ਕਿਸੇ ਵੇਲੇ ਵੱਡੇ ਵੱਡੇ ਗੁਨਾਹ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਕਰਨੇ ਸ਼ੁਰੂ ਕਰ ਦਿੰਦਾ ਹੈ, ਪਰਿਵਾਰ ਦੀ ਪਾਲਣਾ ਵਾਸਤੇ ਕਰਨੇ ਸ਼ੁਰੂ ਕਰ ਦਿੰਦਾ ਹੈ। ਅਹੰਕਾਰ ਇੱਕ ਐਸੀ ਤਾਕਤ ਹੈ ਕਿ ਮਨੁੱਖ ਦੇ ਜੀਵਨ ਵਿੱਚ ਬਲ ਹੈ, ਤਾਕਤ ਹੈ, ਸਮਰੱਥਾ ਹੈ, ਬਹੁਤ ਕੁਝ ਹੈ, ਪਰ

ਅਹੰਕਾਰ ਵੀ ਬਿਨ ਸਜਾਏ। ਇਸ ਕਰਕੇ ਨਾਨਕ ਪ੍ਰਭ ਸਰਨਾਗਤੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਮੈਂ ਤੁਹਾਡਾ ਸੇਵਕ, ਤੁਹਾਡੀ ਸ਼ਰਨਾਗਤੀ, ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੇਰੀ ਗੱਤ ਕਰ ਦਿਓ। ਸ਼ਰਨਾਗਤੀ ਦਾ ਅਰਥ ਹੈ ਉਹ ਸ਼ਰਨ ਜਿਹੜੀ ਗੱਤ ਕਰਨ ਵਾਲੀ ਹੋਵੇ, ਜਿਹੜੀ ਭਲਾ ਕਰਨ ਵਾਲੀ ਹੋਵੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਹੁਣ ਇਹਨਾਂ ਪੰਜਾਂ ਵਿਕਾਰਾਂ ਦਾ ਪ੍ਰਭਾਵ ਵੇਖੀਏ ਤੇ ਮਹਾਰਾਜ ਜੀ ਕਹਿੰਦੇ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੇ। ਮਹਾਰਾਜ ਜੀ ਕਹਿੰਦੇ, ਕਾਮ ਤੇਰੇ ਵਿੱਚ ਇੱਕ ਨੁਕਸ ਹੈ ਵੀ ਤੇਰੇ ਵਿੱਚ ਇੰਨੀ ਤਾਕਤ ਹੈ ਕਿ ਤੂੰ ਨਰਕ ਵਿੱਚ ਇਨਸਾਨ ਦਾ ਵਿਸ਼ਰਾਮ ਕਰਵਾਉਣ ਵਾਲਾ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੇ। ਅਤੇ ਇੱਥੋਂ ਤੱਕ ਇਹ ਵੀ ਜ਼ਿਕਰ ਕਰ ਦਿੱਤਾ, ਕਹਿਣ ਲੱਗੇ, ਅਲਪ ਸੁੱਖ ਅਵਿੱਤ ਚੰਚਲ ਜਪ ਤਪ ਸੀਲ ਬਿਦਾਰ ਨੇ। ਮਹਾਰਾਜ ਕਹਿਣ ਲੱਗੇ, ਥੋੜ੍ਹੇ ਜਿਹੇ ਸੁੱਖ ਵਾਸਤੇ ਵੱਡੇ ਵੱਡੇ ਇਨਸਾਨਾਂ ਦਾ ਜਪ ਤਪ ਸੀਲ ਅਤੇ ਸੰਜਮ ਤੂੰ ਤੋੜ ਦੇਣ ਵਾਲਾ। ਇਹ ਵਾਸ਼ਨਾ ਦਾ ਜ਼ਿਕਰ ਹੈ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਹਨ ਕਿ ਜਿਹੜੀ ਪੰਜ ਵਿਕਾਰਾਂ ਦੀ ਜਿਹੜੀ ਪ੍ਰਭਾਵਸ਼ੈਲੀ ਹੈ, ਪੰਜ ਵਿਕਾਰਾਂ ਦਾ ਜਿਹੜਾ ਪ੍ਰਭਾਵ ਹੈ, ਉਹਦੇ ਵਿੱਚ ਹਾਥੀ ਬਲਵਾਨ ਬਹੁਤ ਹੈ, ਹਾਥੀ ਪਕੜ ਵਿੱਚ ਨਹੀਂ ਆ ਸਕਦਾ। ਹਾਥੀ ਜਿਹੜੀ ਹਸਤੀ ਹੈ, ਭਾਵ ਹਾਥੀ ਜਿਹਨੂੰ ਕਿਹਾ ਜਾਂਦਾ, ਉਹ ਕਿਸੇ ਦੇ ਵੱਸ ਵਿੱਚ ਨਹੀਂ ਹੈ। ਉਹਦੀ ਮਰਜ਼ੀ ਹੋਏ ਜੰਗਲਾਂ ਦੇ ਜੰਗਲ ਤਬਾਹ ਕਰਕੇ ਰੱਖਦੇ, ਉਹਦੇ ਵਿੱਚ ਤਾਕਤ ਨਹੀਂ। ਪਰ ਕਮਾਲ ਦੀ ਗੱਲ ਇਸ ਤਰ੍ਹਾਂ ਦੀ ਹੈ ਕਿ ਇੱਕ ਆਮ ਜਿਹਾ ਬੰਦਾ, 50 ਕਿਲੋ ਵਜ਼ਨ ਦਾ ਬੰਦਾ ਉਹਦੇ ਸਿਰ 'ਤੇ ਬਹਿ ਕੇ ਉਹਨੂੰ ਕਾਬੂ ਕਰ ਰਿਹਾ ਹੁੰਦਾ ਹੈ। ਹਾਥੀ ਜੰਗਲ ਉਜਾੜਨ ਦੀ ਸਮਰੱਥਾ ਰੱਖਦਾ, ਪਰ ਇੱਕ ਆਮ ਜਿਹਾ ਇਨਸਾਨ ਉਹਦੇ ਸਿਰ ਦੇ ਉੱਪਰ ਬੈਠ ਕੇ ਉਹਨੂੰ ਕਾਬੂ ਕਰੀ ਜਾਂਦਾ, ਉਹਦਾ ਕਾਰਨ ਹੈ। ਹਾਥੀ ਨੂੰ ਫੜਨ ਦਾ ਇੱਕੋ ਇੱਕ ਤਰੀਕਾ ਹੈ, ਕਾਗਜ਼ ਦੀ ਹਸਤਨੀ ਬਣਾ ਕੇ ਉਹਨੂੰ ਵਾਸ਼ਨਾ ਦੇ ਦੁਆਰਾ ਪ੍ਰੇਰਿਤ ਕੀਤਾ ਜਾਂਦਾ, ਅੱਗੇ ਟੋਆ ਪੁੱਟ ਦਿੱਤਾ ਜਾਂਦਾ, ਉੱਤੇ ਪਰਾਲੀ ਵਿਛਾ ਦਿੱਤੀ ਜਾਂਦੀ ਜਾਂ ਘਾਹ ਵਿਛਾ ਦਿੱਤਾ ਜਾਂਦਾ। ਦੌੜਦਾ ਹੋਇਆ ਹਾਥੀ ਵਾਸ਼ਨਾ ਦੇ ਵੱਸ ਹੋਇਆ ਵਿਕਾਰੀ ਉਸ ਵਕਤ ਜਦੋਂ ਹੀ ਦੌੜਦਾ ਹੁੰਦਾ ਅੱਗੇ ਉਸ ਟੋਏ ਵਿੱਚ ਡਿੱਗ ਪੈਂਦਾ। 5 ਦਿਨ ਉਹਨੂੰ ਫਿਰ ਉੱਥੇ ਭੁੱਖਿਆ ਪਿਆਸਿਆ, ਜਿੱਦਾਂ ਜਿੱਦਾਂ ਉਹਨਾਂ ਦੀ ਮਰਿਆਦਾ ਹੋਏਗੀ ਰੱਖਿਆ ਜਾਂਦਾ। ਜਦੋਂ 5ਵੇਂ ਦਿਨ ਕਹਿੰਦੇ ਵੀ ਉਹ ਇਸ ਤਰ੍ਹਾਂ ਦੀ ਤਰਲੇ ਦੀ ਆਵਾਜ਼ ਕੱਢਦਾ, ਚੀਕ ਮਾਰਦਾ, ਜਿਹਨੂੰ ਵੇਖ ਕੇ ਪਤਾ ਲੱਗ ਜਾਂਦਾ ਵੀ ਹੁਣੇ ਵੱਸ ਵਿੱਚ ਹੈ, ਅਤੇ ਮਹਾਵਤ ਕੀ ਕਰਦਾ, ਤੁਰੰਤ ਉਹਦੇ ਸਿਰ 'ਤੇ ਕੁੰਡਾ ਫਿੱਟ ਕਰ ਦਿੰਦਾ। ਉਹਦੇ ਸਿਰ 'ਤੇ ਕੁੰਡਾ, ਜਿਹਨੂੰ ਅੰਕਸ ਕਿਹਾ ਜਾਂਦਾ, ਉਹ ਕੁੰਡਾ ਫਿੱਟ ਕਰਨ ਦੀ ਦੇਰ ਹਾਥੀ ਵੱਸ ਵਿੱਚ ਹੈ। ਕੋਈ ਹਾਥੀ ਜਿਹੜਾ ਜੰਗਲ ਵਿੱਚ ਰਾਜ ਕਰਨ ਦੀ ਸਮਰੱਥਾ ਰੱਖਦਾ, ਗਲੀਆਂ ਬਾਜ਼ਾਰਾਂ ਦੇ ਵਿੱਚ ਕੇਵਲ ਨਿਆਣਿਆਂ ਨੂੰ ਝੂਟੇ ਦੇਣ ਦੇ ਕੰਮ ਆਉਂਦਾ। ਏਡੀ ਵੱਡੀ ਬਲਵਾਨ ਹਸਤੀ ਨੂੰ ਇੱਕ ਵਾਸ਼ਨਾ ਨੇ ਸੁੱਟ ਲਿਆ। ਮਹਾਰਾਜ ਕਹਿਣ ਲੱਗੇ, ਇਨਸਾਨ ਵੀ ਹਾਥੀ ਦੀ ਤਰ੍ਹਾਂ ਹੈ, ਇਹਨੂੰ ਕੋਈ ਵੀ ਨਹੀਂ ਸੁੱਟ ਸਕਦਾ। ਪਰ ਮਹਾਰਾਜ ਕਹਿਣ ਲੱਗੇ, ਜਿੱਦਣ ਵਾਸ਼ਨਾ ਪ੍ਰਬਲ ਹੋ ਗਈ, ਵਿਕਾਰ ਪ੍ਰਬਲ ਹੋ ਗਏ, ਉਦਣ ਵੱਡੇ ਤੋਂ ਵੱਡਾ ਇਨਸਾਨ ਵੀ ਡਿੱਗ ਸਕਦਾ ਹੈ। ਮਹਾਰਾਜ ਜੀ ਨੇ ਕਿਹਾ, ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣੇ। ਪਰ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਗਲਾ ਜ਼ਿਕਰ ਕੀਤਾ ਹੈ, ਕ੍ਰੋਧ। ਕ੍ਰੋਧ ਦਾ ਜ਼ਿਕਰ ਮਹਾਰਾਜ ਜੀ ਨੇ ਕਿਹਾ ਕਿ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਹੈ ਕਿ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਮਹਾਰਾਜ ਜੀ ਕਹਿੰਦੇ, ਕ੍ਰੋਧ ਤੂੰ ਸਭ ਤੋਂ ਵੱਡੇ, ਤੇਰੇ ਵਿੱਚ ਇਹ ਜਿਹੜਾ ਨੁਕਸਾਨ ਕਰਨ ਵਾਲਾ ਕੰਮ ਹੈ, ਤੂੰ ਤੇਰੇ ਵਿੱਚ ਇੰਨੀ ਤਾਕਤ ਹੈ ਕਿ ਹੇ ਕਲ ਮੂਲ ਕ੍ਰੋਧੰ, ਕਲਹਿ ਦਾ ਮੂਲ ਹੈ ਤੂੰ, ਝਗੜੇ ਦਾ ਮੂਲ ਹੈ। ਕਦੰਚ ਕਰੁਣਾ ਨਾ ਉਪਰਜਤੇ, ਜਿੱਦਣ ਬੰਦਾ ਕ੍ਰੋਧੀ ਹੋ ਜਾਏ ਫਿਰ ਉਦਣ ਕਦੀ ਵੀ ਕਿਸੇ 'ਤੇ ਕਰੁਣਾ ਨਹੀਂ ਕਰ ਸਕਦਾ, ਕਿਸੇ 'ਤੇ ਕਿਰਪਾ ਨਹੀਂ ਕਰਦਾ। ਮਹਾਰਾਜ ਕਹਿ ਲੱਗੇ, ਇਹਦਾ ਸੁਭਾਅ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਮਿੱਤਰੰ ਤਜੰਤ ਸ਼ਤਰੰਗ ਗਰੜੰਤ ਵਾਲੀ ਬਿਰਤੀ ਇਹਦੇ ਵਿੱਚ ਪੈਦਾ ਹੋ ਜਾਂਦੀ ਕਿ ਇਹਨੂੰ ਸ਼ਤਰੂ ਚੇਤੇ ਆਉਣੇ ਸ਼ੁਰੂ ਹੋ ਜਾਂਦੇ, ਮਿੱਤਰ ਭੁੱਲਦੇ ਜਾਂਦੇ। ਕੇਵਲ ਸੰਖੇਪ ਵਿੱਚ ਇਹਦਾ ਜ਼ਿਕਰ ਕਰਾਂ ਤੇ ਮਹਾਰਾਜ ਜੀ ਨੇ ਕਿਹਾ, ਕਾਮ ਤੇ ਕ੍ਰੋਧ ਇੰਨੀ ਤਾਕਤ ਰੱਖਣ ਵਾਲੇ ਨੇ ਕਿ ਕਾਮ ਕ੍ਰੋਧ ਕਾਇਆ ਤੋਂ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲੇ। ਮਹਾਰਾਜ ਜੀ ਕਹਿੰਦੇ, ਕੰਚਨ ਨੂੰ ਢਾਲਿਆ ਨਹੀਂ ਜਾ ਸਕਦਾ, ਪਰ ਸੁਹਾਗਾ ਪਾ ਕੇ ਔਰ ਉਹ ਪਾਊਡਰ ਨੂੰ ਥੋੜ੍ਹੀ ਜਿਹੀ ਮਾਤਰਾ ਵਿੱਚ ਪਾ ਕੇ ਜਿਹੜਾ ਹੈ ਔਰ ਉਸ ਸੋਨੇ ਨੂੰ ਢਾਲਿਆ ਜਾ ਸਕਦਾ ਹੈ, ਬਦਲਿਆ ਜਾ ਸਕਦਾ ਉਹਦੇ ਆਕਾਰ ਨੂੰ। ਮਹਾਰਾਜ ਕਹਿਣਗੇ, ਇਨਸਾਨੀ ਹਸਤੀ ਇੰਨੀ ਕੁ ਤਾਕਤ

0: ਵਾਲੀ ਹੈ ਕਿ ਸਾਰੇ ਸੰਸਾਰ ਨੂੰ ਵਸ ਵਿੱਚ ਕਰ ਸਕਦੀ, ਪਰ ਕਾਮ ਅਤੇ ਕ੍ਰੋਧ ਨੇ ਇਹਨੂੰ ਢਾਲ ਕੇ ਰੱਖ ਦਿੱਤਾ। ਸਤਿਗੁਰੂ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਅਰ ਲੋਭ ਮੋਹ, ਲੋਭ ਕੀ ਹੈ? ਮਹਾਰਾਜ ਜੀ ਕਹਿਣ ਲੱਗੇ, ਹੇ ਲੋਭਾ ਲੰਪਟ ਸੰਗ ਸਿਰ ਮੋਰੈ। ਸਤਿਗੁਰੂ ਕਹਿਣ ਲੱਗੇ, ਲੋਭ ਤੂੰ ਸਿਰਮੌਰ ਬੰਦਿਆਂ ਨੂੰ ਲੰਪਟ ਕੀਤਾ ਹੈ, ਸਿਰਮੌਰ ਬੰਦਿਆਂ ਨੂੰ ਤੂੰ ਆਪਣੇ ਵਿੱਚ ਇੰਨਾ ਕੁ ਟੱਲੀ ਕਰ ਦਿੱਤਾ ਕਿ ਜਿਵੇਂ ਇਨਸਾਨ ਕਿਸੇ ਰਸ ਵਿੱਚ ਜਾਂ ਕਿਸੇ ਨਸ਼ੇ ਵਿੱਚ ਇਨਸਾਨ ਟੱਲੀ ਹੋ ਜਾਂਦਾ, ਇਸੇ ਪ੍ਰਕਾਰ ਮਹਾਰਾਜ ਕਹਿਣ ਲੱਗੇ, ਲੋਭ ਤੂੰ ਇੰਨਾ ਕੁ ਇਸ ਜੀਵਨ ਦੇ ਵਿੱਚ ਇਸ ਵਾਸ਼ਨਾ ਵੱਸ ਹੋਏ ਇਨਸਾਨ ਨੂੰ ਤੂੰ ਲੋਭ ਇੰਨਾ ਕੁ ਵੱਸ ਵਿੱਚ ਕਰ ਲਿਆ ਹੈ ਕਿ ਉਹ ਲੰਪਟ ਹੋ ਗਿਆ ਹੈ, ਸਿਰਮੌਰ ਬੰਦੇ ਵੀ ਲੋਭੀ ਹੋ ਗਏ। ਅਤੇ ਸਤਿਗੁਰੂ ਜੀ ਨੇ ਤੇ ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਭੀ ਕਾ ਵਿਸਾਹੁ ਨਾ ਕੀਜੈ, ਜੇ ਕਾ ਪਾਰ ਵਸਾਏ ਅੰਤਕਾਲ ਤਿੱਥੇ ਤੂੰ ਹੈ, ਜਿੱਥੇ ਹੱਥ ਨਾ ਪਾਏ। ਮਹਾਰਾਜ ਜੀ ਕਹਿਣ ਲੱਗੇ, ਲੋਭੀ ਬੰਦੇ ਦਾ ਵਿਸਾ ਹੀ ਨਹੀਂ ਕਰਨਾ ਚਾਹੀਦਾ, ਲੋਭ ਦੇ ਵੱਸ ਇਨਸਾਨ ਜਿਹੜਾ, ਲੋਭੀ ਕਾ ਵਿਸਾਹੁ ਨਾ ਕੀਜੈ, ਜੇ ਕਾ ਪਾਰ ਵਸਾਏ ਅੰਤਕਾਲ ਤਿੱਥੇ ਤੂੰ ਹੈ, ਜਿੱਥੇ ਹੱਥ ਨਾ ਪਾਏ। ਮਹਾਰਾਜ ਕਹਿਣ ਲੱਗੇ, ਅੰਤਕਾਲ ਤੁਹਾਨੂੰ ਉੱਥੇ ਸੁੱਟੇਗਾ ਜਿੱਥੇ ਹੱਥ ਨਹੀਂ ਪੈ ਸਕਦਾ, ਨਿਕਲਿਆ ਨਹੀਂ ਜਾ ਸਕਦਾ। ਅਤੇ ਮਹਾਰਾਜ ਕਹਿਣ ਲੱਗੇ, ਲੋਭ ਇੰਨੀ ਤਾਕਤ ਰੱਖਦਾ ਹੈ ਕਿ ਜਿੱਦਣ ਲੋਭ ਆ ਗਿਆ ਉਦਣ ਪ੍ਰੇਮ ਖਤਮ ਹੋ ਜਾਏਗਾ। ਲੋਭ ਦੀ ਏਡੀ ਸਮਰੱਥਾ ਹੈ, ਲਾਲਸਾ ਦੀ ਏਡੀ ਸਮਰੱਥਾ ਹੈ, ਜਿੱਦਣ ਲੋਭ ਆ ਗਿਆ ਉਦਣ ਭਰਾ ਭਰਾ ਦਾ ਬਹੁਤ ਪ੍ਰੇਮ ਵਾਲਾ ਰਿਸ਼ਤਾ ਨਹੀਂ ਹੈ। ਜਿੱਥੇ ਲਾਲਸਾ ਆ ਗਈ ਉੱਥੇ ਫਿਰ ਚਤੁਰਾਈ ਆਏਗੀ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ, ਜਾਂ ਲੱਭ ਤਾਂ ਨੇਹੋਂ ਕਿਹਾ, ਜੇ ਲੋਭ ਹੈ ਤਾਂ ਫਿਰ ਪਿਆਰ ਕਾਹਦਾ। ਜਾਂ ਲੱਭ ਤਾਂ ਨੇਹੋਂ ਕਿਹਾ, ਲੱਭ ਤਾਂ ਕੂੜਾ ਨੇਹੋਂ, ਕਿੱਚਰ ਝੱਤ ਲੰਘਾਈਆ ਛੱਪਰ ਟੁੱਟੈ ਮੇਹੋਂ। ਕਹਿੰਦੇ ਨੇ ਇਸ ਤਰ੍ਹਾਂ ਲੋਭੀ ਬੰਦੇ 'ਤੇ ਯਕੀਨ ਕਰਨਾ ਜਿਵੇਂ ਟੁੱਟੇ ਹੋਏ ਛੱਪਰ ਦੇ ਥੱਲੇ ਬੰਦਾ ਕਹਿੰਦਾ ਮੈਂ ਬਾਰਿਸ਼ ਤੋਂ ਬਚ ਜਾਵਾਂਗਾ, ਨਹੀਂ ਬਚਿਆ ਜਾ ਸਕਦਾ। ਅੱਗੇ ਆ ਗਿਆ ਮੋਹ, ਮੋਹ ਦਾ ਜ਼ਿਕਰ ਕਰਦਿਆਂ ਮਹਾਰਾਜ ਕਹਿੰਦੇ, ਹੇ ਅਤ ਸੂਰ ਸੰਗਰਾਮੰ, ਅਤ ਬਲਣਾ ਬਹੁ ਮਰਦਨੈ। ਸਤਿਗੁਰੂ ਜੀ ਕਹਿਣ ਲੱਗੇ, ਇਹ ਸੂਰਮੇ ਮੋਹ, ਤੂੰ ਏਡਾ ਕੁ ਵੱਡਾ ਸੰਗਰਾਮ ਕਰਨ ਵਾਲਾ ਯੋਧਾ ਹੈ, ਅਤ ਬਲਣਾ, ਅਤ ਬਲੀ, ਅਤ ਦੇ ਤਾਕਤਵਰ ਇਨਸਾਨ ਜਿਹੜੇ ਸਨ, ਅਤ ਬਲਣਾ ਬਹੁ ਮਰਦਨੈ, ਕਹਿੰਦੇ ਨੇ ਬਹੁਤ ਵੱਡੇ ਵੱਡੇ ਬਲੀ ਮਰਦਾਂ ਦੇ ਬਲ ਨੂੰ ਤੂੰ ਮਲ ਕੇ ਰੱਖ ਦਿੱਤਾ ਹੈ। ਲੋਭ ਦੇ ਵੱਸ ਵਿੱਚ, ਮੋਹ ਦੇ ਵੱਸ ਵਿੱਚ, ਪਰਿਵਾਰ ਦੇ ਵੱਸ ਵਿੱਚ ਹੋਏ ਮਹਾਰਾਜ ਕਹਿਣ ਲੱਗੇ, ਵੱਡੇ ਵੱਡੇ ਬਲੀਆਂ ਨੂੰ ਤੂੰ ਖਤਮ ਕਰਕੇ ਰੱਖ ਦਿੱਤਾ ਹੈ। ਗਣ ਗੰਧਰਵ ਦੇਵ ਮਨੁੱਖਿਅੰਗ ਪਸ ਪੰਖੀ ਵਿਮੋਹਨ ਹੈ, ਕਹਿੰਦੇ ਨੇ ਪਸ਼ੂ ਪੰਛੀ ਵੀ ਨਹੀਂ ਛੱਡੇ, ਕੋਈ ਵੀ ਛੱਡਿਆ ਨਹੀਂ, ਪਰ ਇੱਕ ਛੁਟਕਾਰਾ ਹੋ ਸਕਦਾ, ਹਰ ਕਰਨਹਾਰੰਗ ਨਮਸਕਾਰੰਗ ਸਰਨ ਨਾਨਕ ਜਗਦੀਸ਼ਵਰ ਹੈ, ਬਚਿਆ ਜਾ ਸਕਦਾ। ਮਹਾਰਾਜ ਕਹਿਣਗੇ, ਕਰਨਹਾਰ ਕਰਤੇ ਪੁਰਖ ਦੇ ਅੱਗੇ ਨਮਸਕਾਰ ਕੀਤੀ ਜਾਏ ਤਾਂ ਉਹ ਬਚਾ ਸਕਦਾ। ਇੱਕ ਹੋਰ ਉਦਾਹਰਣ ਅੱਗੇ ਆ ਗਿਆ, ਅਹੰਮੇਵ, ਅਹੰ ਦਾ ਅਰਥ ਹੈ ਮੈਂ, ਮੇਵ ਮੇਰੇ ਦੁਆਰਾ। ਅਤੇ ਸਤਿਗੁਰੂ ਸਾਹਿਬ ਜੀ ਨੇ ਹਉਮੈ ਦੀ ਉਦਾਹਰਣ ਦਿੰਦਿਆਂ ਨਿਰੰਕਾਰ ਦੇ ਪ੍ਰਥਾਏ, ਜਦੋਂ ਆਪਾਂ ਸਮਰਪਿਤ ਹੁੰਦੇ ਹਾਂ ਅਤੇ ਹਉਮੈ ਦੀ ਗੱਲ ਜਦੋਂ ਸਤਿਗੁਰੂ ਜੀ ਕਰਦੇ ਆ ਨਾ ਵੀ ਹੰਕਾਰ ਕੀ ਹੈ, ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਦਾ ਨਿਰਣਾ ਕਰਕੇ ਰੱਖ ਦਿੱਤਾ। ਮਹਾਰਾਜ ਕਹਿਣ ਲੱਗੇ ਕਿ ਜੀਵਨ ਦੇ ਵਿੱਚ ਜਿਹੜਾ ਹੈ ਅਹੰਕਾਰ ਏਡੀ ਕੁ ਤਾਕਤ ਰੱਖਣ ਵਾਲਾ ਹੈ ਕਿ ਇਨਸਾਨ ਇਸ ਗੱਲ ਦਾ ਕਥਨ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਮੇਰੇ ਤੋਂ ਬਗੈਰ ਕੁਛ ਹੈ ਹੀ ਨਹੀਂ, ਮੇਰੇ ਦੁਆਰਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ, ਜਦੋਂ ਆਪਾਂ ਇਹ ਸ਼ਬਦ ਬੜੀ ਬਰੀਕੀ ਨਾਲ ਵਿਚਾਰਦੇ ਹਾਂ ਤਾਂ ਸਤਿਗੁਰੂ ਸਾਹਿਬ ਮਹਾਰਾਜ ਫਿਰ ਇਸ, ਮਹਾਰਾਜ ਜੀ ਕਹਿੰਦੇ ਵੀ ਜਿਹੜਾ ਅਹੰਕਾਰ ਹੈ ਇਹ ਆਤਮਾ ਦੇ ਅੰਦਰ ਪਾਪ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੈ। ਹਉਮੈ ਅੰਦਰ ਪਾਪ ਦੀ ਆਰੰਭਤਾ ਕਰਨ ਵਿੱਚ ਸਮਰੱਥ ਹੈ, ਅਤੇ ਹਉਮੈ ਦੇ ਵਿੱਚ ਬੱਝਾ ਹੋਇਆ ਇਨਸਾਨ ਇਸ ਤਰ੍ਹਾਂ ਹੀ ਕਹਿ ਸਕਦਾ ਹੈ ਕਿ ਜੀਵਨ ਦੇ ਵਿੱਚ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਵੀ ਇਹ ਮੇਰੇ ਤੋਂ ਜਾਂ ਮੇਰੇ ਦੁਆਰਾ ਕੁਛ ਹੋਇਆ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ। ਅਤੇ ਮਹਾਰਾਜ ਕਹਿਣਗੇ ਜਿਹੜਾ ਹਉਮੈ ਦੇ ਵੱਸ ਹੋਇਆ ਬੰਦਾ ਹੈ ਨਾ, ਉਹਨੂੰ ਇਸ ਗੱਲ ਦਾ ਨਿਰਣਾ ਕਰ ਲੈਣਾ ਚਾਹੀਦਾ ਵੀ ਜਬ ਇਹ ਜਾਣੈ ਮੁਝ 'ਤੇ ਕਸ਼ ਹੋਏ, ਤਬ ਇਸ ਕੋ ਸੁਖ ਨਾਹੀਂ ਕੋਏ। ਇੱਕ ਤਾਂ ਇਹ ਹੋ ਗਿਆ। ਅਤੇ ਮਹਾਰਾਜ ਕਹਿੰਦੇ ਕਿ ਜਦੋਂ ਇਹ ਜਾਣਦਾ ਹੈ ਕਿ ਜਬ ਇਹ ਜਾਣੈ ਮੈਂ ਕਿਸ ਕਰਤਾ ਤਬ ਲੱਗ ਗਰਭ ਜੋਨ ਮੈਂ, ਫਿਰ ਤਾਂ ਸਤਿਗੁਰੂ ਕਹਿੰਦੇ ਜਦੋਂ ਤੱਕ ਇਹ ਕਹਿੰਦਾ ਵੀ ਗੁਰਦੁਆਰਾ ਸਾਹਿਬ ਇਹ ਵੀ ਅਵਸਥਾ ਹੈ ਨਾ, ਅੱਜ ਦਾ ਸਮਾਂ ਵੀ ਇਸ ਪ੍ਰਕਾਰ ਹੋ ਗਿਆ। ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਕਿ ਅਹੰਕਾਰ ਸਾਨੂੰ ਇੱਥੋਂ ਤੱਕ ਲੈ ਕੇ ਚਲਾ ਜਾਂਦਾ ਹੈ ਵੀ ਗੁਰਦੁਆਰਾ ਸਾਹਿਬ ਬੈਠੇ ਇਨਸਾਨ ਨੂੰ ਟੋਕਣ ਦੀ ਸਮਰੱਥਾ ਰੱਖੋ ਅਤੇ ਉਹ ਕਹਿੰਦਾ ਵੀ ਗੁਰਦੁਆਰਾ ਤਾਂ ਅਸੀਂ ਬਣਾਇਆ, ਸਾਡੇ ਤੋਂ ਬਣਿਆ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਹਉਮੈ ਦੀ ਤਾਕਤ ਇੰਨੀ ਕੁ ਵੱਡੀ ਹੈ ਕਿ ਹਉਮੈ ਇਹਾ ਜਾਤ ਹੈ ਵਿੱਚ ਹਉਮੈ ਕਰਮ ਕਮਾਹੇ ਹਉਮੈ ਇਹ ਬੰਧਨਾ ਫਿਰ ਜੋਨੀ ਪਾਹੇ। ਇਹ ਹਉਮੈ ਦੇ ਗੁਣ ਨੇ, ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ। ਸਤਿਗੁਰੂ ਕਹਿਣ ਲੱਗੇ ਅਹੰਕਾਰ ਗੁਰਦੁਆਰਾ ਸਾਹਿਬ ਦੀ ਇਕੱਲੀ ਇਕੱਲੀ ਇੱਟ ਦੇ ਉੱਪਰ ਇਕੱਲੀ ਇਕੱਲੀ ਦੀਵਾਰ ਦੇ ਉੱਪਰ ਬੋਲਦਾ। ਇੱਕ ਗੱਲ ਦਾ ਖਿਆਲ ਕਰੀਏ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਇੱਥੇ ਅੱਜ ਦੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਵੀ ਕਈ ਜਗ੍ਹਾ 'ਤੇ ਵੇਖਣ ਨੂੰ ਮਿਲਦਾ ਕਿ ਕੰਧਾਂ ਦੇ ਉੱਪਰ ਕੀ ਜਿਹੜੇ ਸ਼ੀਸ਼ੇ ਦੇ ਕੰਮ ਕੀਤੇ ਗਏ ਸ਼ੀਸ਼ਿਆਂ ਉੱਪਰ ਵੀ ਲਿਖਿਆ ਜਾਂਦਾ ਵੀ ਫਲਾਣਾ ਸਿੰਘ ਵੱਲੋਂ ਆਹ ਕੰਮ ਕੀਤਾ। ਇਹ ਹਉਮੈ ਦਾ ਪ੍ਰਗਟਾਵਾ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਲੱਗਾ ਹੋਇਆ ਪੱਖਾ ਜਦੋਂ ਚਾਰਾਂ ਪਰਾਂ ਦੇ ਉੱਪਰ ਨਾਂ ਲਿਖੇ ਹੁੰਦੇ, ਫਿਰ ਇਸ ਗੱਲ ਦਾ ਹੀ ਨਿਰਣਾ ਵੀ ਇਹ ਮੇਰੇ ਦੁਆਰਾ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣ ਲੱਗਾ। ਇਹਦੇ ਦਿੱਲੀ ਦੇ ਵਿੱਚ ਇਹਦੇ ਇੱਕ ਡਾਕੂਮੈਂਟਰੀ ਵੀ ਛੋਟੀ ਜਿਹੀ ਬਣਾਈ ਗਈ ਅਤੇ ਇੱਕ ਵਾਰ ਇਹਦਾ ਜ਼ਿਕਰ ਵੀ ਬਹੁਤ ਵੱਡੇ ਰੂਪ ਵਿੱਚ ਕੀਤਾ ਗਿਆ ਵੀ ਹਉਮੈ ਕੀ ਕਰਦੀ। ਇੱਕ ਜ਼ਿਕਰ ਆਪ ਜੀ ਦੇ ਸਾਹਮਣੇ ਕਰਨ ਲੱਗਾ, ਇਹ ਘਟਨਾ ਦਿੱਲੀ ਦੇ ਇੱਕ ਅਸਥਾਨ ਦੀ, ਔਰ ਓਫੀਸ਼ੀਅਲੀ ਵੀ ਤੁਸੀਂ ਇਹਦੀ ਵਿਚਾਰ ਵੇਖ ਸਕਦੇ ਹੋ, ਪੜ੍ਹ ਸਕਦੇ ਹੋ। ਮੈਂ ਛੋਟੀ ਜਿਹੀ ਉਦਾਹਰਨ ਦੇਣ ਲੱਗਾ, ਹਉਮੈ ਕੀ ਹੈ। ਇੱਕ ਗੁਰਦੁਆਰਾ ਸਾਹਿਬ ਦਾ ਜ਼ਿਕਰ ਆਇਆ ਕਿ ਗ੍ਰੰਥੀ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ਜੀ ਦੇ ਉਸ ਵੇਲੇ ਸੇਵਾ ਕਰਨ ਵਾਲੇ ਕੋ ਭਾਈ ਸਾਹਿਬ ਬੜੇ ਪ੍ਰੇਮ ਵਾਲੇ ਪ੍ਰਬੰਧ ਵਿੱਚ ਸਨ। ਗੁਰਦੁਆਰਾ ਸਾਹਿਬ ਦਾ ਸਾਰਾ ਜ਼ਿੰਮਾ ਉਹਨਾਂ ਕੋਲ ਸੀ, ਮੁਖੀ ਸਨ ਗੁਰਦੁਆਰਾ ਸਾਹਿਬ ਦੇ ਬਾਹਰਲੇ ਪ੍ਰਬੰਧ ਦੇ। ਗ੍ਰੰਥੀ ਸਿੰਘ ਨਾਲ ਉਹਨਾਂ ਦਾ ਮਿੱਤਰਾਂ ਵਾਲਾ ਪਿਆਰ ਸੀ, ਪ੍ਰੇਮ। ਵੀ ਉਹ ਇਸ ਗੱਲ ਦਾ ਨਿਰਣਾ ਨਹੀਂ ਸੀ ਕਰਦੇ ਕਿ ਮੈਂ ਪ੍ਰਬੰਧਕ ਹਾਂ ਜਾਂ ਤੁਸੀਂ ਗ੍ਰੰਥੀ ਸਿੰਘ ਹੋ, ਬੜਾ ਪਿਆਰ ਸੀ ਦੋਵਾਂ ਦਾ। ਪਰ ਅਸਲ ਵਿੱਚ ਉਹ ਬੇਅੰਤ ਮਾਇਆ ਬਹੁਤ ਸੀ, ਕਮੀ ਕੋਈ ਨਹੀਂ ਸੀ, ਅਤੇ ਕੁਝ ਨਾ ਕੁਝ ਗੁਰਦੁਆਰਾ ਸਾਹਿਬ ਉਹਨਾਂ ਨੇ ਆਪਣੇ ਪੈਸਿਆਂ ਤੋਂ ਪੱਲਿਆਂ ਤੋਂ ਲਿਆ ਕੇ ਗੁਰਦੁਆਰਾ ਸਾਹਿਬ ਭੇਟਾ ਕਰੀ ਜਾਣਾ। ਉਹਨਾਂ ਦੀ ਨਾ 25ਵੀਂ ਸਾਲਗਿਰਾ ਆਈ, ਵਿਆਹ ਦੀ 25ਵੀਂ ਵਰੇਗੰਢ, ਅਤੇ ਬੱਚਿਆਂ ਨੇ ਕਿਹਾ ਵੀ ਆਪਾਂ ਮਾਤਾ ਪਿਤਾ ਦੀ ਜਿਹੜੀ 25ਵੀਂ ਵਰੇਗੰਢ ਹੈ ਉਹ ਮਨਾਉਣੀ ਹੈ। ਪਰਿਵਾਰ ਨੇ ਉਸ ਵਕਤ ਘਰ ਵਿੱਚ ਛੋਟਾ ਜਿਹਾ ਸਮਾਗਮ ਰੱਖ ਲਿਆ ਅਤੇ ਇੱਕ ਉਹਨਾਂ ਦੇ ਬੜੇ ਪਰਮ ਮਿੱਤਰ ਜਿਹੜੇ ਸੀ ਉਹ ਵੀ ਉੱਥੇ ਪਹੁੰਚੇ, ਪਰਮ ਮਿੱਤਰ ਨਾਲ ਸਨ। ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਉਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇ ਕਰਾਈ ਅਤੇ ਕੁਝ ਕੀਮਤੀ ਵਸਤੂਆਂ ਗੁਰਦੁਆਰਾ ਸਾਹਿਬ ਭੇਟਾ ਕੀਤੀਆਂ, ਲੰਗਰ ਵਾਸਤੇ, ਗੁਰਦੁਆਰਾ ਸਾਹਿਬ ਵਾਸਤੇ, ਉਹਦੇ ਪ੍ਰਬੰਧ ਵਾਸਤੇ ਕੁਝ ਪੱਖੇ, ਕੁਝ ਚੀਜ਼ਾਂ ਜਿਹੜੀਆਂ ਸੀ ਉਹ ਭੇਟਾ ਕਰ ਦਿੱਤੀਆਂ। ਜਦੋਂ ਹੁਣ ਗ੍ਰੰਥੀ ਸਿੰਘ ਉਹਨਾਂ ਨੂੰ ਪਤਾ ਸੀ, ਪਰਚੀ ਲਿਖੀ ਹੋਈ ਸੀ, ਜਦੋਂ ਸਵੇਰੇ ਅੰਮ੍ਰਿਤ ਵੇਲੇ ਦੀ ਅਰਦਾਸ ਹੋਣ ਲੱਗੀ ਨਾ, ਅਤੇ ਅਰਦਾਸ ਦੇ ਵਿੱਚ ਗ੍ਰੰਥੀ ਸਿੰਘ ਨੇ ਕਿਹਾ ਵੀ ਸਤਿਗੁਰੂ ਜੀ, ਵੀ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਨਿਭਾਉਣ ਵਾਲੇ ਭਾਈ ਸਾਹਿਬ ਜੀ ਵੱਲੋਂ ਬੇਅੰਤ ਭੇਟਾਵਾਂ ਹਾਜ਼ਰ ਕੀਤੀਆਂ ਗਈਆਂ ਆਪ ਜੀ ਦੇ ਦਰ 'ਤੇ, ਪ੍ਰਵਾਨ ਕਰਨੀ। ਜਦੋਂ ਇਹ ਗੱਲਾਂ ਕੀਤੀਆਂ ਨਾ ਵੀ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸੇਵਾਵਾਂ ਪ੍ਰਵਾਨ ਕਰਨੀਆਂ, ਨਾਂ ਨਹੀਂ ਲਿਆ ਕਿਸੇ ਚੀਜ਼ ਦਾ। ਜਦੋਂ ਸਮਾਪਤੀ ਹੋਈ ਹੁਕਮਨਾਮਾ ਸਾਹਿਬ ਜੀ ਦੀ, ਵੀ ਘਰ ਵਿੱਚ ਸ਼ਾਮ ਨੂੰ ਪ੍ਰੋਗਰਾਮ ਹੋਣਾ ਸੀ ਅਤੇ ਉਹਦਾ ਵੀ ਸੁਨੇਹਾ ਦੇਣਾ ਸੀ, ਅਤੇ ਉੱਥੇ ਮਿੱਤਰਤਾ ਇੱਕ ਜੰਗ ਵਿੱਚ ਥੋੜ੍ਹੀ ਜਿਹੀ ਬਦਲ ਗਈ, ਤੂੰ ਤੂੰ ਮੈਂ ਹੋ ਗਈ ਦੋਵਾਂ ਵਿੱਚ। ਕਹਿਣ ਲੱਗੇ ਵੀ ਭਾਈ ਸਾਹਿਬ ਚੰਗੀ ਗੱਲ ਕੀਤੀ ਤੁਸੀਂ, ਮੈਂ ਤੁਹਾਨੂੰ ਲਿਸਟ ਬਣਾ ਕੇ ਦਿੱਤੀ ਮੈਂ ਗੁਰਦੁਆਰਾ ਸਾਹਿਬ ਕੀ ਭੇਟਾ ਕੀਤਾ, ਤੁਸੀਂ ਇੱਕ ਚੀਜ਼ ਦਾ ਨਾਂ ਹੀ ਨਹੀਂ ਲਿਆ, ਇੱਕ ਦਾ ਵੀ ਨਹੀਂ ਨਾਂ ਲਿਆ। ਕਹਿਣ ਲੱਗੇ ਭਾਈ ਸਾਹਿਬ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਸੀਂ ਇਸ ਚੱਕਰ ਵਿੱਚ ਹੋ, ਵੀ ਨਾਲੇ ਗੁਰੂ ਅੱਗੇ ਭੇਟਾ ਕੀਤਾ ਜਾਂਦਾ ਅਤੇ ਭੇਟਾ ਕੀਤੀ ਦਾ ਤਾਂ ਨਾਮ ਹੀ ਨਹੀਂ ਕੀਤਾ ਜਾਂਦਾ, ਨਾਲੇ ਇਹ ਵੀ ਕਹਿ ਦਿੱਤਾ ਵੀ ਸਾਰੀਆਂ ਭੇਟਾਵਾਂ ਤੁਹਾਡੀਆਂ ਪ੍ਰਵਾਨ। ਕਹਿੰਦੇ ਨਹੀਂ, ਤੁਸੀਂ ਬਹੁਤ ਗਲਤ ਕੀਤਾ, ਜਿਹੜੇ ਨਾਲ ਮਿੱਤਰ ਬੈਠੇ ਸੀ ਬੰਬੇ ਤੋਂ ਆਏ ਹੋਏ ਉਹ ਕੋਲ ਬੈਠੇ, ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਸਾਹਿਬ, ਫਿਰ ਕੀ ਨਾਂ ਨਹੀਂ ਲਿਆ ਅਤੇ ਤੁਹਾਡੀਆਂ ਗੁਰੂ ਅੱਗੇ ਵਸਤੂਆਂ 'ਤੇ ਭੇਟਾ ਹੋ ਗਈਆਂ ਨਾ। ਕਹਿੰਦੇ ਇਸ ਤਰ੍ਹਾਂ ਕਿਵੇਂ ਸੰਗਤ ਨੂੰ ਕਿਵੇਂ ਪਤਾ ਲੱਗੇ ਮੈਂ ਇੰਨੇ ਪੱਖੇ ਦਿੱਤੇ, ਇੰਨਾ ਮੈਂ ਰਾਸ਼ਨ ਗੁਰੂ ਘਰ ਦੇ ਲੰਗਰ ਵਾਸਤੇ ਦਿੱਤਾ, ਦੋ ਤਿੰਨ ਮੈਂ ਕਾਰਪੇਟ ਲਿਆ ਕੇ ਰੱਖੇ ਇੱਥੇ, ਵੀ ਇਹ ਪਤਾ ਤਾਂ ਲੱਗਣਾ ਚਾਹੀਦਾ ਨਾ। ਅਤੇ ਉਹ ਗ੍ਰੰਥੀ ਸਿੰਘ ਕਹਿੰਦੇ ਵੀ ਕੋਈ ਗੱਲ ਨਹੀਂ, ਇਹਦੇ 'ਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਕਹਿੰਦੇ ਇੱਦਾਂ ਕਿੱਦਾਂ, ਤੁਸੀਂ ਬਹੁਤ ਗਲਤ ਕੀਤਾ, ਝਗੜਾ ਕੀਤਾ ਆਪਸ ਵਿੱਚ। ਗ੍ਰੰਥੀ ਸਿੰਘ ਨੇ ਕਿਹਾ ਵੀ ਚਲੋ ਵੀ ਕੱਲ੍ਹ ਨੂੰ ਆਪਾਂ ਨਾਲ ਲੈ ਦਿਆਂਗੇ, ਵੀ ਆਹ ਵਸਤੂਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨ ਵੱਲੋਂ ਭੇਟਾਂ ਹੋਈਆਂ। ਫੈਸਲਾ ਨਿਬੜ ਗਿਆ। ਸ਼ਾਮ ਹੁਣ ਪਰਿਵਾਰ ਤਿੰਨੇ ਫੈਮਲੀਆਂ ਉਹ ਬੰਬੇ ਤੋਂ ਆਏ, ਮਿੱਤਰ ਦੀ ਵੀ ਫੈਮਿਲੀ ਉੱਥੇ, ਗ੍ਰੰਥੀ ਸਿੰਘ ਮਿੱਤਰ ਸਨ ਪ੍ਰਬੰਧਕ ਦੇ, ਉਹ ਵੀ ਸਾਰੇ ਪਰਿਵਾਰ ਸਮੇਤ ਗਏ। ਹੁਣ ਉੱਥੇ ਇੱਕ ਘਟਨਾ ਵਾਪਰਦੀ, ਉੱਥੇ ਕਿ ਜਦੋਂ ਭਾਈ ਸਾਹਿਬ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ ਵਿੱਚ ਸੀ, ਉਹ ਜਦੋਂ ਤਿਆਰ ਹੋਏ, ਕੋਟ ਪੈਂਟ ਪਾਇਆ, ਕੀਮਤੀ ਘੜੀ ਲਾਈ, ਬਹੁਤ ਇੱਕ ਸੋਨੇ ਦਾ ਕੜਾ ਉਹਨਾਂ ਦੇ ਹੱਥ ਵਿੱਚ ਸੀ, ਜਦੋਂ ਕੀਮਤੀ ਕੋਟ ਪੈਂਟ ਪਾ ਕੇ, ਜਦੋਂ ਹੀ ਪਾਰਟੀ ਅਜੇ ਸ਼ੁਰੂ ਹੋਈ ਸੀ ਅਤੇ ਸ਼ੁਰੂ ਹੋਣ ਸਮੇਂ ਨਾਲ, ਉਸ ਵਕਤ ਉਹਨਾਂ ਦੇ ਮੁੱਖ ਵਿੱਚੋਂ ਨਿਕਲਿਆ ਵੀ ਬੱਚਿਆਂ ਨੇ ਬੜੀ ਖੇਚਲ ਕੀਤੀ, ਵੀ ਮੇਰੇ ਬੱਚਿਆਂ ਨੇ, ਮੇਰੇ ਤਿੰਨ ਪੁੱਤਰ ਨੇ, ਇੱਕ ਧੀ ਹੈ, ਅਤੇ ਉਹਨਾਂ ਨੇ ਬੜੀ ਖੇਚਲ ਕੀਤੀ, ਅਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ। ਅਤੇ ਜਿਹੜੇ ਬੰਬੇ ਤੋਂ ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਲਾਈਵ ਘਟਨਾ ਵੇਖੀ ਸੀ, ਉਹ ਚਲੇ ਗਏ ਕੋਲ, ਕਹਿੰਦੇ ਜੀ ਇੱਦਾਂ ਥੋੜ੍ਹੀ, ਉਹਨਾਂ ਦੀ ਬਾਂਹ ਖੜੀ ਕਰਕੇ ਕਹਿਣ ਲੱਗਿਆ ਜਿਹੜੀ ਭਾਈ ਸਾਹਿਬ ਉਹਨਾਂ ਨੇ ਘੜੀ ਪਾਈ, ਇਹਨਾਂ ਦੇ ਪੁੱਤਰ, ਵੱਡੇ ਪੁੱਤਰ ਨੇ ਦਿੱਤੀ। ਉਸ ਤੋਂ ਬਾਅਦ ਦੂਜੀ ਬਾਂਹ ਖੜੀ ਕੀਤੀ, ਕਹਿੰਦੇ ਆਹ ਜਿਹੜਾ ਕੜਾ ਦਿੱਤਾ ਇਹਨਾਂ ਦੇ ਛੋਟੇ ਪੁੱਤਰ ਨੇ ਭੇਟਾ ਕੀਤਾ, ਜਿਹੜਾ ਕੋਟ ਪੈਂਟ ਪਾਇਆ ਇਹਨਾਂ ਦੀ ਪਤਨੀ ਨੇ ਸਵਾ ਕੇ ਦਿੱਤਾ। ਅਤੇ ਉਸ ਤੋਂ ਬਾਅਦ ਨਾਲ ਹੀ ਇੱਕ ਘਟਨਾ ਵਾਪਰੀ, ਕਹਿੰਦੇ ਆਹ ਜਿਹੜੇ ਸੋਨੇ ਦੀ ਚੇਨ ਪਾਈ ਹੈ ਨਾ ਗਲ ਵਿੱਚ, ਅਤੇ ਆਹ ਟਾਈ ਪਾਈ, ਅਤੇ ਇਹ ਇਹਨਾਂ ਦਾ ਵੱਡਾ ਪੁੱਤਰ ਬਾਹਰੋਂ ਇੰਗਲੈਂਡ ਤੋਂ ਲੈ ਕੇ ਆਇਆ। ਬਸ ਇਹ ਕਹਿਣ ਦੀ ਦੇਰ ਸੀ, ਅਤੇ ਅਜੇ ਬੂਟਾਂ ਵਾਲੇ ਪਾਸੇ ਤਾਂ ਆਉਣਾ ਹੀ ਸੀ, ਅਤੇ ਬਾਂਹ ਫੜ ਕੇ ਘੁੱਟ ਕੇ ਕਹਿੰਦਾ ਵੀ ਛੱਡ, ਮੇਰੀ ਬੇਇੱਜ਼ਤੀ ਕਰ ਰਹੇ ਹੋ ਚਾਰ ਬੰਦੇ, ਵੀ ਇਹਦਾ ਆਪਣਾ ਕੁਝ ਵੀ ਨਹੀਂ, ਬੱਚਿਆਂ ਨੇ ਸਾਰਾ ਕੁਝ ਦਿੱਤਾ। ਉਹ ਕਹਿਣ ਲੱਗੇ ਨਹੀਂ ਭਾਈ ਸਾਹਿਬ, ਵੀ ਬੱਚਿਆਂ ਦਾ ਨਾਂ ਤਾਂ ਹੋਵੇ, ਵੀ ਬੱਚਿਆਂ ਨੇ ਬਾਪੂ ਨੂੰ ਕੁਝ ਦਿੱਤਾ ਹੈ ਲਿਆ ਕੇ। ਉਹ ਕਹਿੰਦੇ ਤੂੰ ਚਾਰ ਬੰਦਿਆਂ ਵਿੱਚ ਮੇਰੀ ਬੇਇੱਜ਼ਤੀ ਕਰਦਾ ਪਿਆ ਹੈ। ਉਹ ਕਹਿਣ ਲੱਗੇ ਮੈਂ ਨਹੀਂ ਕਰ ਰਿਹਾ, ਤੁਸੀਂ ਵੀ ਤਾਂ ਸਵੇਰੇ ਹੀ ਕੁਝ ਕਰ ਰਹੇ ਸੀ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਤੁਸੀਂ ਵੀ ਤਾਂ ਕਮਾਉਣਾ ਚਾਹੁੰਦੇ ਸੀ ਮਹਾਰਾਜ, ਮੈਂ ਪੱਖੇ ਦਿੱਤੇ, ਮੈਂ ਅੰਨ ਦਿੱਤਾ, ਮੈਂ ਰਾਸ਼ਨ ਲਿਆਂਦਾ, ਮੈਂ ਕਾਰਪੇਟ ਭੇਟਾ ਕੀਤੇ। ਕਹਿੰਦੇ ਜੇ ਤੁਹਾਨੂੰ ਬੁਰਾ ਲੱਗਦਾ ਤਾਂ ਫਿਰ ਗੁਰੂ ਨੂੰ ਵੀ ਲੱਗਦਾ, ਜੇ ਤੁਸੀਂ ਨਹੀਂ ਕੁਹਾ ਸਕਦੇ ਚਾਰ ਬੰਦਿਆਂ ਵਿੱਚ ਖਲੋਤੇ ਵੀ ਆਹ ਪੁੱਤਰ ਨੇ ਦਿੱਤੀ ਆਹ ਚੀਜ਼, ਆਹ ਵਸਤੂ ਇਹਨੇ ਦਿੱਤੀ, ਆਹ ਵਸਤੂ ਇਹਨੇ, ਜੇ ਇਹ ਨਹੀਂ ਕੁਹਾਉਣਾ ਚਾਹੁੰਦੇ ਤਾਂ ਫਿਰ ਗੁਰੂ ਅੱਗੇ ਕਹਿਣਾ ਕਿਉਂ ਚਾਹੁੰਦੇ ਆ? ਸਤਿਗੁਰੂ ਦੇ ਦਰ ਦੇ ਉੱਪਰ ਇਸ ਤਰ੍ਹਾਂ ਦੀ ਬਿਰਤੀ ਰੱਖਣ ਵਾਲਾ ਇਨਸਾਨ ਹਉਮੈ ਦਾ ਸ਼ਿਕਾਰ ਹੈ, ਹਉਮੈ ਦਾ ਸ਼ਿਕਾਰ। ਮਸਕੀਨ ਸਾਹਿਬ ਕਹਿ ਰਹੇ ਸੀ ਜਦੋਂ 40 ਦਿਨ ਲਗਾਤਾਰ ਦਰਬਾਰ ਸਾਹਿਬ ਕਥਾ ਕਰਦੇ ਹੁੰਦੇ ਸੀ ਦੀਵਾਲੀ ਦੇ ਸਮੇਂ 'ਤੇ, ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ 'ਤੇ, ਉਹ ਕਹਿੰਦੇ ਇੱਕ ਬਜ਼ੁਰਗ ਨੂੰ ਮੈਂ 2 ਦਿਨ ਨੋਟ ਕਰਦਾ ਰਿਹਾ, ਉੱਥੇ ਸਰਾਂ ਵਿੱਚ ਰਹੇ ਅਤੇ ਉਹ ਵੇਖ ਰਹੇ ਸੀ ਜਿਹੜਾ ਪੱਥਰ ਲੱਗਾ ਨਾ ਦਰਬਾਰ ਸਾਹਿਬ ਪਰਿਕਰਮਾ ਵਿੱਚ, ਕਹਿੰਦੇ ਉੱਥੇ ਕੁਝ ਲੱਭ ਰਹੇ ਸੀ, ਅਤੇ ਇੱਕ ਦਿਨ ਮੈਂ ਪੁੱਛ ਹੀ ਲਿਆ ਬਜ਼ੁਰਗੋ ਕੀ ਲੱਭ ਰਹੇ ਹੋ? ਕਹਿੰਦੇ ਮੈਂ ਥੋੜ੍ਹਾ ਸਮਾਂ ਪਹਿਲਾਂ ਕੁਝ ਭੇਟਾ ਕੀਤੀ ਸੀ ਦਰਬਾਰ ਸਾਹਿਬ, ਅਤੇ ਉਹ ਕਹਿੰਦੇ ਸੀ ਤੁਹਾਡਾ ਨਾਮ ਲਿਖ ਦਿਆ ਸੀ ਪਰ ਮੈਨੂੰ ਲੱਭ ਨਹੀਂ ਰਿਹਾ। ਕਹਿੰਦੇ ਬਜ਼ੁਰਗੋ ਲੱਭਣਾ ਵੀ ਨਹੀਂ ਹੈ। ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਇਸ ਤਰ੍ਹਾਂ ਦੀ ਬਿਰਤੀ ਰੱਖਣ ਵਾਲੇ ਦਾ ਨਿਰਣਾ ਹੈ ਹਉਮੈ, ਸਿੱਧਾ ਸਪਸ਼ਟ ਇਹ ਹਉਮੈ। ਅਤੇ ਸਤਿਗੁਰੂ ਕਹਿਣ ਲੱਗੇ ਹਉਮੈ ਇਹ ਆ ਜਾਤ ਹੈ ਵਿੱਚ ਹਉਮੈ ਕਰਮ ਕਮਾਹੇ, ਹਉਮੈ ਇਹ ਬੰਧਨਾ ਫਿਰ ਫਿਰ ਜੋਨੀ ਪਾਹੇ। ਬਾਰ ਬਾਰ ਜੋਨਾਂ ਵਿੱਚ ਆਉਣ ਦਾ ਕਾਰਨ ਹੀ ਇਹ ਹੈ ਕਿ ਮੇਰੇ ਦੁਆਰਾ, ਮੇਰੇ ਕਰਕੇ ਜਾਂ ਮੇਰੇ ਤੋਂ, ਮੈਂ ਨਾ ਹੁੰਦਾ ਤਿਆ ਵੀ ਨਹੀਂ ਸੀ ਹੋਣਾ। ਕਿਸੇ ਵੇਲੇ ਬੰਦਾ ਖਲੋਤਾ ਹੀ ਕਹਿੰਦਾ ਵੀ ਉਹ ਤਾਂ ਮੈਂ ਵੇਖ ਲਿਆ ਵੀ ਗੁਰਦੁਆਰਾ ਸਾਹਿਬ ਜਾਂ ਆਹ ਚੀਜ਼ ਹੈ ਨਹੀਂ ਸੀ ਅਤੇ ਮੈਂ ਲਿਆ ਕੇ ਦੇਤੀ, ਨਹੀਂ ਤਾਂ ਔਖਾ ਹੋ ਜਾਣਾ ਸੀ, ਅੱਜ ਸੰਗਤ ਆਉਣੀ ਸੀ। ਨਹੀਂ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਜੇ ਤਰਸ ਦੀ ਪ੍ਰਾਪਤੀ ਕਰਨੀ, ਜੇ ਕਿਰਪਾ ਦੀ ਪ੍ਰਾਪਤੀ ਕਰਨੀ ਹੈ ਤਾਂ ਫਿਰ ਸਮਰਪਿਤ ਹੋ ਕੇ ਆਉਣਾ ਪਏਗਾ। ਇੱਥੇ ਤਾਂ ਸਮਰਪਿਤ ਹੋ ਕੇ ਆਇਆਂ ਨੂੰ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਬਖਸ਼ਿਸ਼ਾਂ ਮਿਲਦੀਆਂ, ਜਿਹੜਾ ਸਮਰਪਿਤ ਹੋ ਗਿਆ। ਇੱਥੇ ਤਾਂ ਵੱਡੇ ਵੱਡੇ ਭੇਟਾਵਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ 4 ਸਾਲਾਂ ਦਾ ਆਪਣਾ ਪੁੱਤਰ ਜਿਹੜਾ ਸੀ ਉਹ ਭੇਟਾ ਕਰ ਦਿੱਤਾ, ਕੌਮ ਦੀ ਨਿਆਈ ਉਹ ਤਾਂ ਬੋਲਿਆ ਹੀ ਨਹੀਂ, ਮੇਰਾ ਵੀ ਨਾਂ ਲੈ ਦਿਓ, ਮੇਰਾ ਪੁੱਤ ਭੇਟਾ ਕੀਤਾ, ਮੈਂ ਪੁੱਤਰ ਵਾਰਿਆ ਹੈ ਕੌਮ ਤੋਂ। ਸਤਿਗੁਰੂ ਸਾਹਿਬ ਜੀ ਨੇ 4 ਸਾਹਿਬਜ਼ਾਦੇ ਬਾਰੇ ਕਿਤੇ ਲਿਖਤ ਵਿੱਚ ਨਹੀਂ ਆਇਆ ਵੀ ਸਿੱਖਾਂ ਨੂੰ ਕਿਹਾ ਹੋਵੇ ਵੀ ਆਹ ਲਿਖ ਦਿਓ ਮਾੜਾ ਜਿਹਾ, ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਮੈਂ ਫਿਰਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਬੜਾ ਭੁਲੇਖੇ ਵਿੱਚ ਸੀ ਵੀ ਆਹ ਵੀ ਮੇਰਾ ਆਹ ਵੀ ਮੇਰਾ, ਤੁਸੀਂ ਹੁਣੇ ਕਿਸੇ ਨੂੰ ਬੁਲਾ ਲਓਗੇ, ਤੁਸੀਂ ਮੈਨੂੰ ਹੀ ਬਾਅਦ ਵਿੱਚ ਬੁਲਾ ਲਿਓ, ਮੈਂ ਹੀ ਕਹਿੰਦਾ ਵੀ ਆਹ ਮੈਂ ਹੀ ਕੀਤੀ, ਮੈਂ ਹੀ ਕਥਾ ਕਰ ਰਿਹਾ ਸੀ ਗੱਲ, ਮੈਂ ਤਾਂ ਮੁੱਕਦੀ ਨਹੀਂ ਹੈ। ਪਰ ਅਸਲ ਵਿੱਚ ਕਾਰਨ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜਦੋਂ ਤਾਂ ਮੇਰੇ ਅੰਦਰ ਇਸ ਗੱਲ ਦਾ ਖਿਆਲ ਸੀ ਵੀ ਮੇਰੇ ਦੁਆਰਾ ਸਾਰਾ ਕੁਝ ਮੇਰਾ ਹੈ, ਕਹਿੰਦੇ ਨੇ ਉਸ ਦਿਨ 'ਤੇ ਪ੍ਰਾਪਤੀ ਕੋਈ ਨਹੀਂ ਹੋਈ। ਪਰ ਜਿਸ ਦਿਨ ਕਹਿੰਦੇ ਨੇ ਅਹਿਸਾਸ ਹੋਇਆ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ। ਕਹਿੰਦੇ ਇਕੱਲੀ ਇਕੱਲੀ ਜਦੋਂ ਚੀਜ਼ ਭੇਟਾ ਕਰਨ ਲੱਗ ਪਏ, ਮੇਰਾ ਤਾਂ ਬਚਿਆ ਹੀ ਕੁਛ ਕੁਛ ਵੀ ਨਹੀਂ ਬਚਿਆ। ਭਗਤ ਸਾਹਿਬ ਜੀ ਕਹਿਣ ਲੱਗੇ ਕਿ ਜੀਵਨ ਦਾ ਆਧਾਰ ਹੈ ਕਿ ਜਦੋਂ ਅਸੀਂ ਇਸ ਪਾਸੇ ਤੁਰਦੇ ਹਾਂ ਤੇ ਬਾਰ ਬਾਰ ਸਤਿਗੁਰੂ ਜੀ ਕਹਿੰਦੇ ਮੈਂ ਨਾਹੀਂ ਕੱਛ ਹੋ ਨਹੀਂ ਕੱਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲੇ ਹੋ ਸਦਨਾ ਜਨ ਤੁਰਾ, ਬਸ ਲਾਜ ਰੱਖ ਲਓ ਪਤ ਰੱਖ ਲਓ। ਭਗਤ ਕਬੀਰ ਸਾਹਿਬ ਜੀ ਦੀ ਉਸ ਸਮੇਂ ਦੇ ਪੁਰੋਹਿਤਾਂ ਵੱਲੋਂ ਬੇਇੱਜ਼ਤੀ ਕੀਤੀ ਜਾਣੀ ਸੀ ਵੀ ਭੰਡਾਰਾ ਰੱਖ ਕੇ ਮਾਇਆ ਕੀਮਤੀ ਭੇਟਾਵਾਂ ਭਗਤ ਕਬੀਰ ਸਾਹਿਬ ਜੀ ਦੇ ਘਰੋਂ ਮਿਲਣਗੀਆਂ, ਭੰਡਾਰਾ ਕਰਨਗੇ, ਪੈਸਾ ਬਹੁਤ ਮਿਲੇਗਾ, ਇਸ ਗੱਲ ਦੀ ਅਫਵਾਹ ਫੈਲਾ ਕੇ ਬੜੀ ਦੁਨੀਆਂ ਦੇ ਦੂਰ ਦੂਰ ਤੋਂ ਸਾਧੂ ਸੱਦ ਲੈ ਗਏ, ਕਾਂਸ਼ੀ ਦੇ ਸਾਰੇ ਸਾਧੂ ਆ ਗਏ। ਭਗਤ ਕਬੀਰ ਸਾਹਿਬ ਨੂੰ ਪਤਾ ਲੱਗਾ ਵੀ ਹੁਣ ਇੱਥੇ ਪੱਤ ਰੋਲਣ ਦਾ ਜ਼ਿਕਰ ਹੈ ਵੀ ਇੱਥੇ ਪੱਤ ਰੋਲੀ ਜਾਏਗੀ, ਇੱਜ਼ਤ ਰੋਲਣਗੇ ਵੀ ਭਗਤ ਕਬੀਰ ਸਾਹਿਬ ਦੇ ਪੱਲੇ 'ਤੇ ਕੱਖ ਨਹੀਂ ਅਤੇ ਭੰਡਾਰਾ 'ਤੇ ਪੈਸੇ ਕਿੱਥੋਂ ਦੇਣਗੇ। ਬਸ ਉਸੇ ਦਿਨ ਹੀ ਚੌਂਕੜਾ ਮਾਰ ਕੇ ਬੈਠ ਗਏ ਸੀ, ਇਕਾਗਰਤਾ ਇੰਨੀ, ਟਿਕਾ ਇੰਨਾ, ਚੌਂਕੜਾ ਮਾਰ ਕੇ ਬੈਠ ਗਏ ਕਰਤੇ ਪੁਰਖ ਦੀ ਬੰਦਗੀ ਵਿੱਚ। ਫਿਰ ਪਤਾ ਨਹੀਂ ਲੱਗਾ ਵੀ ਰਾਸ਼ਨ ਕੌਣ ਲਿਆਇਆ, ਕੌਣ ਪੈਸੇ ਦੇ ਕੇ ਚਲਾ ਗਿਆ, ਘਰ ਵਿੱਚ ਆਇਆ ਹੋਇਆ ਹਰੇਕ ਅਤਿਥੀ ਅਤੇ ਲੋੜਵੰਦ ਤ੍ਰਿਪਤ ਹੋ ਕੇ ਗਿਆ। ਅਤੇ ਜਦੋਂ ਲੋਕ ਆਣ ਕੇ ਭਗਤ ਕਬੀਰ ਸਾਹਿਬ ਨੂੰ ਪੁੱਛਦੇ ਵੀ ਬੜੀ ਕਿਰਪਾ, ਬਹੁਤ ਮਾਇਆ ਦਿੱਤੀ, ਤਸੱਲੀ ਕਰਵਾ ਦਿੱਤੀ, ਕਿਵੇਂ ਕੀਤਾ ਇੰਨਾ ਕੁਝ, ਅਤੇ ਉੱਥੇ ਫਿਰ ਹੱਥ ਜੋੜ ਕੇ ਕਹਿਣਗੇ ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ। ਕਬੀਰ ਕਹਿੰਦੇ ਜੋ ਕੁਝ ਕੀਤਾ ਉਹ ਕਰਤੇ ਪੁਰਖ ਨੇ ਕੀਤਾ ਹੈ, ਅਤੇ ਕਬੀਰ ਕਬੀਰ ਸਾਰੇ ਪਾਸੇ ਹੋ ਗਿਆ ਜਿਹਦੇ ਅੰਦਰੋਂ ਹਉਮੈ ਖਤਮ ਹੋ ਜਾਏ। ਹੁਣ ਇੱਕ ਛੋਟੀ ਜਿਹੀ ਉਦਾਹਰਣ ਹੋਰ ਆਪ ਜੀ ਦੇ ਸਨ, ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਇੱਕ ਸਿੱਖ ਹੋਇਆ ਭਾਈ ਲੰਗਾਹ। ਭਾਈ ਲੰਗਾਹ ਨੂੰ ਇੱਕ ਦਿਨ ਪਿੰਡ ਦੇ ਚੌਧਰੀ ਨੇ ਘੇਰ ਲਿਆ, ਕਹਿੰਦੇ ਵੀ ਰੁੱਕ, ਉਹ ਦੋਵਾਂ ਡੰਡਿਆਂ 'ਤੇ ਤੁਰਦਾ ਸੀ, ਆਪਾਂ ਮੋਢਿਆਂ ਦੇ ਥੱਲੇ ਇੱਕ ਆਪਾਂ ਦੇਖ ਕੇ ਦੋ ਡੰਡੇ ਜਿਨ੍ਹਾਂ ਨੂੰ ਫੌੜੀਆਂ ਕਹਿ ਦਿੰਦੇ, ਉਹ ਤੁਰਦੇ ਆ ਨਾ ਬੰਦੇ, ਉਹ ਇੱਕ ਫੌੜੀ ਸੀ ਉਹਦੇ ਕੋਲ ਅਤੇ ਲੱਤ ਇੱਕ ਕੰਮ ਨਹੀਂ ਸੀ ਕਰਦੀ, ਅਤੇ ਉਹ ਫੌੜੀ ਦੇ ਆਸਰੇ ਗੋਇੰਦਵਾਲ ਸਾਹਿਬ ਸਤਿਗੁਰੂ ਵਾਸਤੇ ਕਦੀ ਦਹੀਂ ਲੈ ਕੇ ਜਾਣਾ, ਕਦੀ ਖਿਚੜੀ ਲੈ ਕੇ ਜਾਣੀ, ਉਹ ਸਿੱਖ ਨੇ ਭਾਈ ਲੰਗਾਹ ਨੇ। ਅੱਜ ਉਹਦੀ ਚੌਧਰੀ ਨੇ ਫੌੜੀ ਖੋਲ ਲਈ ਸ਼ੈਤਾਨੀ ਵਿੱਚ, ਕਹਿੰਦਾ ਵੀ ਕਿੱਥੇ ਚੱਲਿਆ? ਕਹਿੰਦਾ ਗੁਰੂ ਅਮਰਦਾਸ ਸਾਹਿਬ ਦੇ ਦਰ 'ਤੇ। ਕਹਿੰਦਾ ਕੀ ਮਿਲਿਆ ਤੈਨੂੰ? ਕਹਿੰਦਾ ਜੀ ਮਿਲਿਆ ਬਹੁਤ ਕੁਛ। ਕਹਿੰਦੇ ਲੱਤ ਤਾਂ ਤੇਰੀ ਠੀਕ ਨਹੀਂ ਹੋਈ, ਤੂੰ ਕਹਿੰਦਾ ਬਹੁਤ ਕੁਝ ਮਿਲ ਗਿਆ। ਉਹ ਕਹਿੰਦਾ ਜੀ ਲੱਤ ਵਾਲੀ ਤਾਂ ਗੱਲ ਹੀ ਬੜੀ ਛੋਟੀ ਜੀ ਹੈ, ਮੈਂ ਤਾਂ ਕਦੀ ਕਿਹਾ ਹੀ ਨਹੀਂ, ਲੱਤ ਦੀ ਤਾਂ ਗੱਲ ਹੀ ਨਹੀਂ ਕੀਤੀ। ਕਹਿੰਦਾ ਨਹੀਂ ਨਹੀਂ, ਐਵੇਂ ਟਾਈਮ ਨਾ ਵੇਸਟ ਕਰ, ਖਰਾਬ ਨਾ ਕਰ ਆਪਣਾ ਸਮਾਂ, ਗੁਰੂ ਤੋਂ ਤੈਨੂੰ ਕੁਛ ਨਹੀਂ ਮਿਲਣਾ। ਉਹ ਕਹਿੰਦਾ ਮੇਰੀ ਬੇਨਤੀ ਵੀ ਮੈਂ ਸਤਿਗੁਰੂ ਦੇ ਦਰ 'ਤੇ ਦਹੀਂ ਲੈ ਕੇ ਜਾਣਾ ਹੈ ਅਤੇ ਮੈਨੂੰ ਭੇਟਾ ਕਰ ਲੈਣ ਦਿਓ, ਕਿਰਪਾ ਕਰ ਦਿਓ ਬਸ। ਉਹਨੇ ਬੜਾ ਖਜਾਇਆ, ਕਲਪਾਇਆ, ਬਹੁਤ ਬੜਾ ਸਮਾਂ ਲੰਘਾ ਕੇ ਫਿਰ ਫੌੜੀ ਦੇ ਦਿੱਤੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਭਾਈ ਲੰਗਾਹ ਜਦੋਂ ਪਹੁੰਚਿਆ, ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਭਾਈ ਲੰਗਾਹ ਜੀ ਸਮਾਂ ਕਿਉਂ ਲਾ ਦਿੱਤਾ? ਕਹਿੰਦੇ ਨਹੀਂ ਨਹੀਂ ਮਹਾਰਾਜ ਕੁਛ ਨਹੀਂ ਹੋਇਆ, ਵੈਸੇ ਹੀ ਸਮਾਂ ਲੱਗ ਗਿਆ। ਕਹਿੰਦੇ ਨਹੀਂ ਦੱਸ। ਕਹਿੰਦੇ ਮਹਾਰਾਜ ਆਹ ਘਟਨਾ ਚੌਧਰੀ ਨੇ ਕੀਤੀ, ਮੈਨੂੰ ਮਿਹਣਾ ਮਾਰਿਆ, ਗੁਰੂ ਅਮਰਦਾਸ ਸਾਹਿਬ ਤੇਰੀ ਲੱਤ ਨਹੀਂ ਠੀਕ ਕਰ ਸਕਦੇ, ਤੇਰੇ ਸੇਵਾ ਦਾ ਕੀ ਫਾਇਦਾ? ਮਹਾਰਾਜ ਕਹਿੰਦੇ ਫਿਰ ਤੁਸੀਂ ਕੀ ਕਿਹਾ? ਕਹਿੰਦੇ ਮਹਾਰਾਜ ਮੈਂ ਤਾਂ ਇਹ ਗੱਲ ਕਹੀ ਵੀ ਮੈਂ ਤਾਂ ਕਦੀ ਗੁਰੂ ਤੋਂ ਮੰਗ ਹੀ ਨਹੀਂ ਰੱਖੀ। ਪਰ ਹੁਣ ਇੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਤੀਰ ਨਾਲ ਹੁਣ ਦੋ ਨਿਸ਼ਾਨੇ ਕਰਨੇ। ਇੱਕ ਫਕੀਰ ਲਾਹੌਰ ਦੀ ਧਰਤੀ 'ਤੇ ਰਹਿੰਦਾ ਹੈ ਜਿਹਦਾ ਨਾਮ ਸ਼ਾਹ ਹੁਸੈਨ ਹੈ, ਇਹਦੇ ਤੋਂ ਲੋਕ ਬੜੀ ਨਫ਼ਰਤ ਕਰਦੇ ਕਿਉਂਕਿ ਲੋਕਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ ਵੀ ਇਹ ਇੱਛਾਵਾਂ ਪੂਰੀਆਂ ਕਰਕੇ ਮਤਲਬ ਕਰਕੇ ਆਉਂਦੇ, ਰੱਬ ਦੀ ਬੰਦਗੀ ਕਰਕੇ ਕੋਈ ਨਹੀਂ ਆਉਂਦੇ। ਉੱਤੋਂ ਲੋਕ ਬੜੀ ਨਫ਼ਰਤ ਕਰਦੇ ਸੀ। ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ, ਭਾਈ ਲੰਗਾਹ ਜੇ ਤੇਰੀ ਲੱਤ ਠੀਕ ਕਰ ਦੀਏ। ਕਹਿੰਦਾ ਨਹੀਂ ਮਹਾਰਾਜ, ਵੀ ਲੋੜ ਹੀ ਨਹੀਂ, ਇੱਦਾਂ ਹੀ ਠੀਕ ਆ। ਨਹੀਂ ਮਹਾਰਾਜ, ਕਹਿੰਦੇ ਇੱਦਾਂ ਕਰੋ ਵੀ ਲਾਹੌਰ ਜਾਓ। ਨਾਲ ਹੀ ਗੋਇੰਦਵਾਲ ਸਾਹਿਬ ਤੋਂ ਪਾਰਲੇ ਪਾਸੇ ਲਾਹੌਰ ਦਾ ਸਥਾਨ, ਕਹਿੰਦੇ ਵੀ ਜਾਓ, ਚਲੇ ਜਾਓ। ਚਲੇ ਗਏ। ਮਹਾਰਾਜ ਕਹਿੰਦੇ ਉੱਥੇ ਸ਼ਾਹ ਹੁਸੈਨ ਹੋਵੇਗਾ, ਉਸ ਫਕੀਰ ਨੂੰ ਕਹੋ ਵੀ ਮੈਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ, ਮੇਰੀ ਲੱਤ ਠੀਕ ਕਰ ਦਿਓ। ਕਹਿੰਦੇ ਮਹਾਰਾਜ ਵੀ ਮੈਂ ਗੁਰੂ ਨੂੰ ਛੱਡ ਕੇ ਕਿਹਦੇ ਅੱਗੇ ਜਾਵਾਂ। ਮਹਾਰਾਜ ਕਹਿੰਦੇ ਸਾਡਾ ਹੁਕਮ ਹੈ, ਜਾਓ। ਚਲੇ ਗਏ। ਪਿੰਡ ਵਿੱਚ ਜਾ ਕੇ ਨਗਰ ਵਿੱਚ ਪੁੱਛਿਆ ਵੀ ਸ਼ਾਹ ਹੁਸੈਨ ਫਕੀਰ, ਉਹ ਕਹਿੰਦੇ ਵੀ ਰੱਬ ਦਾ ਵਾਸਤਾ ਵੀ ਤੇਰੀ ਤਾਂ ਲੱਤ ਵੀ ਨਹੀਂ ਚੱਲਦੀ, ਉਹਨੇ ਤੈਨੂੰ ਬਖਸ਼ਣਾ ਜੀ। ਜਿਹੜਾ ਬੰਦਾ ਵੀ ਉਹਦੇ ਕੋਲ ਚੱਲ ਜਾਂਦਾ ਉਹਨੇ ਸਲੋਤਰ ਮੋਟਾ ਰੱਖਿਆ, ਡਾਂਗ ਬਹੁਤ ਫੇਰਦਾ। ਉਹ ਕਿਸੇ ਨੂੰ ਪਰਿੰਦੇ ਨੂੰ ਨਹੀਂ ਮਾਰਨ ਦਿੰਦਾ, ਲਾਗੇ ਏਡਾ ਜ਼ਿਆਦਾ ਗੁੱਸੇ ਵਾਲਾ ਹੈ ਉਹ, ਸਾਰਿਆਂ ਨੂੰ ਝੂਠੇ ਲੋਕ ਕਹਿੰਦਾ। ਭਾਈ ਲੰਗਾਹ ਕਹਿੰਦਾ ਵੀ ਮੈਨੂੰ ਇੱਕ ਵਾਰੀ ਤਾਂ ਜਾਣਾ ਤਾਂ ਪੈਣਾ ਹੀ ਹੈ। ਚਲੋ, ਭਾਈ ਲੰਗਾਹ ਨੇ ਹੌਂਸਲਾ ਕੀਤਾ ਅਤੇ ਸ਼ਾਹ ਹੁਸੈਨ ਦੇ ਜਿੱਥੇ ਡੇਰਾ ਸੀ ਬਾਹਰ, ਉੱਥੇ ਚਲੇ ਗਏ। ਜਾ ਕੇ ਸੱਤ ਕਰਤਾਰ ਆਖਿਆ, ਅੱਗੋਂ ਆਵਾਜ਼ ਆਈ, ਕਹਿੰਦੇ ਦੱਸੋ ਕੀ ਲੈਣ ਆਇਓ ਇੱਥੇ। ਕਹਿੰਦੇ ਜੀ ਮੈਨੂੰ ਗੁਰੂ ਅਮਰਦਾਸ ਸਾਹਿਬ ਨੇ ਭੇਜਿਆ। ਉਹਨੇ ਹੱਥ ਜੋੜ ਦਿੱਤੇ, ਕਹਿੰਦੇ ਮੇਰੀ ਨਮਸਕਾਰ ਸ੍ਰੀ ਗੁਰੂ ਅਮਰਦਾਸ ਸਾਹਿਬ। ਕਹਿੰਦੇ ਫਿਰ ਦੱਸੋ ਆਏ ਕੀ ਲੈਣ ਹੋ, ਵੀ ਦੱਸੋ ਕੋਈ ਕੰਮ ਹੈ, ਮਹਾਰਾਜ ਨੇ ਕੋਈ ਸੁਨੇਹਾ ਭੇਜਿਆ। ਕਹਿੰਦੇ ਨਹੀਂ ਨਹੀਂ ਸੁਨੇਹਾ ਨਹੀਂ ਭੇਜਿਆ, ਮੈਂ ਇੱਕ ਬੇਨਤੀ ਕਰਨਾ ਹੈ, ਮੇਰੀ ਲੱਤ ਠੀਕ ਕਰ ਦਿਓ। ਫੌੜੀ ਫੜੀ ਹੋਈ ਸੀ। ਕਹਿੰਦੇ ਮੇਰੀ ਲੱਤ ਠੀਕ ਕਰ ਦਿਓ। ਉਹਨੂੰ ਗੁੱਸਾ ਆਇਆ, ਕਹਿੰਦਾ ਗੁਰੂ ਅਮਰਦਾਸ ਸਾਹਿਬ ਦਾ ਦਰ ਛੱਡ ਕੇ ਇਹਨੇ ਮੇਰੇ ਕੋਲ ਕੀ ਲੈਣ ਆਇਆ। ਉਹਨੇ ਫੜਿਆ ਸਲੋਤਰ ਅਤੇ ਅਜੇ ਇੱਕ ਹੀ ਲੱਤਾਂ ਵਿੱਚ ਮਾਰਿਆ ਅਤੇ ਫੌੜੀ ਛੁੱਟ ਕੇ, ਜਦੋਂ ਫੌੜੀ ਫੜੀ ਹੋਈ ਸੀ ਉਹ ਛੁੱਟ ਗਈ। ਅਤੇ ਆਪਣੀ ਜਾਨ ਬਚਾਉਣ ਵਾਸਤੇ ਭਾਈ ਲੰਗਾਹ ਇੰਨੀ ਕੁ ਤੇਜ਼ ਦੌੜਿਆ, ਦੌੜਦਿਆਂ ਦੌੜਦਿਆਂ ਇੱਕਦਮ ਜਿਹੜਾ ਸੀ ਉਹ ਲੱਤਾਂ ਵਾਲੇ ਪਾਸੇ ਧਿਆਨ ਗਿਆ ਵੀ ਲੱਤ 'ਤੇ ਜਿਹੜੀ ਲੰਗੜੀ ਸੀ ਉਹ ਤਾਂ ਚੱਲਣ ਲੱਗ ਪਈ, ਵੀ ਜਿਹੜੀ ਲੱਤ ਸੀ ਉਹਦਾ ਪੈਰ ਉਹ ਥੱਲੇ ਲੱਗਣ ਲੱਗ ਪਿਆ। ਹੁਣ ਦੌੜਦਿਆਂ ਦੌੜਦਿਆਂ ਜਿਹੜਾ ਸੀ ਉਸ ਵਕਤ ਲੱਤ ਵਾਲੇ ਪਾਸੇ ਧਿਆਨ ਗਿਆ ਅਤੇ ਮੈਂ ਤਾਂ ਬਿਨਾਂ ਫੌੜੀ ਤੋਂ ਦੌੜਨ ਲੱਗ ਪਿਆ। ਜਦੋਂ ਪਿੱਛੇ ਮੱਥਾ ਟੇਕਣ ਸ਼ਾਹ ਹੁਸੈਨ ਵਾਲੇ ਪਾਸੇ ਆਉਂਦਾ ਅਤੇ ਸ਼ਾਹ ਹੁਸੈਨ ਆਵਾਜ਼ ਦੇ ਕੇ ਕਹਿੰਦਾ, ਕਹਿਣਗੇ ਉਹ ਭਾਈ ਲੰਗਾਹ ਭੁਲੇਖੇ 'ਚ ਨਾ ਰਹੀ, ਲੱਤ ਤੇਰੀ ਸ਼ਾਹ ਹੁਸੈਨ ਨੇ ਠੀਕ ਕੀਤੀ। ਗੁਰੂ ਅਮਰਦਾਸ ਸਾਹਿਬ ਨੂੰ ਕਹਿ ਦੇ ਵੀ ਕੰਮ ਤੁਸੀਂ ਕਰ ਦਿਓ ਅਤੇ ਵਡਿਆਈ ਸਿੱਖਾਂ ਨੂੰ ਦਿੰਦੇ ਹੋ। ਇਹ ਹੈ ਹਉਮੈ ਦੀ ਨਿਵਿਰਤੀ। ਮਹਾਰਾਜ ਕਹਿੰਦੇ ਜਾ। ਉਸ ਵੇਲੇ ਸ਼ਾਹ ਹੁਸੈਨ ਕਹਿਣ ਲੱਗਿਆ, ਜਾ ਨਮਸਕਾਰ ਕਰੀ ਮੇਰੀ ਵੀ ਜਾ ਕੇ, ਤੁਸੀਂ ਤਰਸ ਕੀਤਾ ਕੰਮ ਆਪ ਕਰ ਦਿਓ, ਉੱਥੇ ਵਡਿਆਈ ਸਿੱਖਾਂ ਨੂੰ ਦਿੰਦੇ। ਅਤੇ ਵਾਕਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਇੱਕ ਤਾਂ ਇੱਥੇ 'ਤੇ ਅਰਦਾਸ ਕਰਨ ਵਾਲਾ ਬੰਦਾ ਵੀ ਕਹਿੰਦਾ ਇਹਨਾਂ ਦੇ ਘਰ ਸੰਤਾਨ ਨਹੀਂ ਤੀ ਹੁੰਦੀ, ਮੈਂ ਅਰਦਾਸ ਕੀਤੀ ਤਾਂ ਹੋਈ। ਬਾਬਾ ਬੁੱਢਾ ਸਾਹਿਬ ਨੂੰ ਵੇਖ ਲਓ, ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ ਹੀ ਸੀ ਨਾ। ਅਤੇ ਜਦੋਂ ਕਿਤੇ ਗੁਰੂ ਹਰਗੋਬਿੰਦ ਸਾਹਿਬ ਤਖ਼ਤ 'ਤੇ ਬੈਠੇ ਅਤੇ 125 ਸਾਲਾਂ ਦਾ ਬਜ਼ੁਰਗ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਦੇ, ਕਿੱਡੀ ਵੱਡੀ ਨਿਮਰਤਾ ਦਾ ਪ੍ਰਤੀਕ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਰਹਿੰਦੇ ਸੀ ਬਾਬਾ ਜੀ, ਗੁਰੂ ਹਰਗੋਬਿੰਦ ਸਾਹਿਬ ਵੀ ਨਮਸਕਾਰ ਕਰਦੇ ਸੀ ਬਾਬਾ ਬੁੱਢਾ ਸਾਹਿਬ ਨੂੰ, ਪਰ ਉਹ ਇੱਕੋ ਕਹਿੰਦੇ ਸੀ ਬਾਬਾ ਜੀ ਤੁਸੀਂ ਵੱਡੇ ਹੋ ਅਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਆਪਾਂ ਪ੍ਰੇਮ ਸਾਹਿਤ ਜਦੋਂ ਇਹ ਅਹਿਸਾਸ ਕਰਦੇ ਵੀ ਕਿੱਡੀਆਂ ਵਡਿਆਈਆਂ। ਸਤਿਗੁਰੂ ਜੀ ਕਹਿੰਦੇ ਮਹਾਰਾਜ ਕਿਰਪਾ ਕਰ ਦਿਓ, ਮੈਂ ਨਹੀਂ ਚਾਹੁੰਦਾ ਮੇਰੇ ਅੰਦਰ ਵੀ ਇੱਦਾਂ ਦੀ ਹਉਮੈ ਹੋਵੇ ਵੀ ਮੈਂ ਜਣਾਵਾਂ ਲੋਕਾਂ ਦੇ ਵਿੱਚ ਵੀ ਆਹ ਗੱਲ ਇਸ ਤਰ੍ਹਾਂ ਅਤੇ ਆਹ ਮੈਨੂੰ ਆਹ ਚਾਹੀਦਾ ਮੇਰੇ ਦੁਆਰਾ ਮੇਰੇ ਕਰਕੇ। ਇਸ ਕਰਕੇ ਮੈਂ ਤਾਂ ਬੇਨਤੀ ਕਰਨ ਲੱਗਾ ਗੁਰੂ ਅਰਜਨ ਦੇਵ ਜੀ। ਕਹਿੰਦੇ ਕਹਿੰਦੇ ਕਿਹੜੀ ਬੇਨਤੀ ਕਰਨ ਲੱਗੇ ਹੋ? ਵੀ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮੇ, ਮੇਰੇ ਅੰਦਰੋਂ ਕਾਮ ਵੀ ਬਿਨਸ ਜਾਏ, ਕ੍ਰੋਧ ਵੀ ਚਲਾ ਜਾਏ, ਮੋਹ ਵੀ ਚਲਾ ਜਾਏ, ਲੋਭ ਵੀ ਚਲਾ ਜਾਏ, ਹੰਕਾਰ ਵੀ। ਕਹਿੰਦੇ ਉਹਦੀ ਇਵਜ ਵਿੱਚ ਕੀ ਕਰੋਗੇ? ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ। ਗੁਰਦੇਵ ਕਹਿਣਗੇ ਮੈਂ ਤੁਹਾਡੀ ਸ਼ਰਨਾਗਤ ਗਤ ਕਰਨ ਵਾਲੀ ਸ਼ਰਨ ਵਿੱਚ ਆ ਗਿਆ, ਜਿਹੜੀ ਸ਼ਰਨ ਵਿੱਚ ਗਿਆ ਭਲਾ ਹੋ ਜਾਂਦਾ। ਕਰ ਪ੍ਰਸਾਦ ਗੁਰਦੇਵ, ਤੁਸੀਂ ਆਪਣੇ ਹੱਥ ਦੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਮੇਰਾ ਭਲਾ ਕਰ ਦਿਓ, ਹੋਰ ਨਹੀਂ ਚਾਹੀਦਾ ਕੁਛ, ਬਸ ਮੇਰਾ ਭਲਾ ਕਰ ਦਿਓ। ਸਤਿਗੁਰੂ ਜੀ ਕਹਿੰਦੇ ਆਏ ਪ੍ਰਭ ਸਰਨਾਗਤੀ, ਕਿਰਪਾ ਨਿੱਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸਤਿਗੁਰੂ ਮਹਾਰਾਜ ਜੀ ਦੇ ਦਰ ਦੇ ਉੱਪਰ ਸਤਿਗੁਰੂ ਕਹਿੰਦੇ ਤੂੰ ਸ਼ਰਨ ਵਿੱਚ ਤਾਂ ਆ ਇੱਕ ਵਾਰੀ, ਅਰਦਾਸ ਕਰ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਣ ਕੇ ਕਿ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਤਾਓ ਮੈਂ ਆਇਆ, ਸਰਨੀ ਆਇਆ, ਕਿਰਪਾ ਆਇਆ, ਭਰੋਸਾ ਆਇਆ। ਮਹਾਰਾਜ ਮੈਂ ਬੜਾ ਭਰੋਸਾ ਅਤੇ ਵਿਸ਼ਵਾਸ ਲੈ ਕੇ ਆਇਆ ਤੁਹਾਡੀ ਸ਼ਰਨ ਵਿੱਚ। ਅਤੇ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਅਤੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਇੰਨੀ ਕੁ ਜ਼ਿਆਦਾ ਸਮਰੱਥਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਕੰਠ ਦਾ ਅਰਥ ਹੈ ਗਲ ਨਾ ਲਾ ਲੈਣਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਹਰ ਬਿਰਧ ਸਵਾਮੀ ਸੰਧਾ ਉਹਦਾ ਬਿਰਧ ਹੈ ਕਿ ਜਿਹੜਾ ਇੱਕ ਵਾਰ ਉਹਦੀ ਸ਼ਰਨ ਵਿੱਚ ਆ ਗਿਆ ਅਤੇ ਉਹਦਾ ਭਲਾ ਕਰਦਾ। ਫਿਰ ਅਰਦਾਸ ਕਰੀਏ ਸੁੱਤ ਅਪਰਾਧ ਕਰਤ ਹੈ ਜੇਤੇ। ਮਹਾਰਾਜ ਜਿਵੇਂ ਇੱਕ ਪੁੱਤਰ ਬੜਾ ਵੱਡਾ ਅਪਰਾਧੀ ਹੋਵੇ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖਸ ਤੇਤੇ। ਗੁਣਾਗਾਰ ਵੀ ਪੁੱਤਰ ਹੋਵੇ ਪਰ ਮਾਂ ਉਹਦੇ ਅਵਗੁਣ ਚੇਤੇ ਨਹੀਂ ਰੱਖਦੀ, ਮਾਂ ਉਹਨੂੰ ਫਿਰ ਵੀ ਲਾਡ ਦਿੰਦੀ ਹੈ, ਪਿਆਰ ਕਰਦੀ ਹੈ। ਰਾਮਈਆ ਹਉ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਮੈਂ ਵੀ ਤਾਂ ਬੱਚਾ ਹੀ ਹਾਂ ਨਾ ਤੁਹਾਡਾ, ਮੇਰਾ ਅਵਗੁਣ ਕਿਉਂ ਨਹੀਂ ਖਤਮ ਕਰਦੇ? ਕਿਉਂ ਨਹੀਂ ਮੇਰੇ ਅੰਦਰੋਂ ਹਉਮੈ ਦੀ ਮਾਰ ਨੂੰ ਖਤਮ ਕਰਦੇ? ਕਿਉਂ ਵਾਸ਼ਨਾ ਨੂੰ ਖਤਮ ਨਹੀਂ ਕਰਦੇ ਕਿ ਮੈਂ ਤੁਹਾਡਾ ਬੱਚਾ ਨਹੀਂ? ਰਾਮਈਆ ਰਮੇ ਹੋਏ ਮਾਲਕ ਕਰਤੇ ਪੁਰਖ ਅਈਆ। ਅਈਏ ਦਾ ਅਰਥ ਮਾਲਕ ਵੀ ਹੈ। ਰਮੇ ਹੋਏ ਮਾਲਕ ਕਰਤੇ ਪੁਰਖ ਹਉ ਬਾਰਿਕ ਤੇਰਾ, ਮੈਂ ਤੇਰਾ ਬੱਚਾ ਹਾਂ, ਕਿਰਪਾ ਕਰੋ, ਕਾਹੇ ਨਾ ਖੰਡਸ ਅਵਗੁਣ ਮੇਰਾ, ਜੇ ਅਤ ਕਰੋਪ ਕਰੈ ਕਰਤਾਇਆ। ਕਹਿੰਦੇ ਜਿਵੇਂ ਬੱਚਾ ਮਾਂ ਨੂੰ ਕਿਤੇ ਕ੍ਰੋਧ ਵਿੱਚ ਆਣ ਕੇ ਮਾੜੇ ਸ਼ਬਦ ਵੀ ਬੋਲਦਾ ਨਾ, ਤਾਂ ਵੀ ਚੀਤ ਨਾ ਰੱਖ ਸਮਾਇਆ। ਮਾਇਆ ਕਹਿੰਦੀ, ਮਾਂ ਜਿਹੜੀ ਮਾਤਾ ਹੈ ਉਹ ਕਹਿੰਦੀ ਵੀ ਚੱਲ ਉਹ ਜਾਣੇ, ਕੋਈ ਗੱਲ ਨਹੀਂ, ਹੈ ਤੇ ਪੁੱਤਰ ਮੇਰਾ ਹੀ ਨਾ, ਜੇ ਮਾੜਾ ਬੋਲ ਦਿੱਤਾ ਫਿਰ ਕੀ ਹੋ ਗਿਆ। ਰਾਮਈਆ ਹਉ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ, ਜੇ ਅਤ ਕ੍ਰੋਪ ਕਰੈ ਕਰਤਾਇਆ, ਤਾਂ ਵੀ ਚੀਤ ਨਾ ਰੱਖ ਸਮਾਇਆ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਪੁੱਤਰ ਸਪਾਰਾ, ਦੇਹੇ ਬਿਮਲ ਮਤ ਸਦਾ ਸਰੀਰਾ। ਆਸ ਇਸ ਮਤ ਨੂੰ ਬਿਮਲ ਮਤ, ਮੈਲ ਤੋਂ ਰਹਿਤ ਮਤ ਦੇ ਦਿਓ। ਅਤੇ ਇਹੀ ਅਰਦਾਸ ਹੈ ਕਿ ਸਹਿਜ ਸਹਿਜ ਗੁਣ ਰਵੈ ਕਬੀਰਾ। ਹੌਲੀ ਹੌਲੀ ਭਗਤ ਕਬੀਰ ਸਾਹਿਬ ਕਹਿਣਗੇ ਮੈਂ ਤੁਹਾਡੇ ਗੁਣਾਂ ਵਿੱਚ ਸਮਾ ਜਾਵਾਂ, ਕਿਉਂਕਿ ਮੈਨੂੰ ਅਰਦਾਸ ਇਸ ਪ੍ਰਕਾਰ ਦੀ ਹੈ ਕਿ ਤੁਹਾਡੇ ਦਰ 'ਤੇ ਪ੍ਰਵਾਨਗੀ ਹੀ ਤਾਂ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਮੈਂ ਨਾਨਕ ਦਾਸ ਤੁਹਾਡੀ ਸ਼ਰਨ ਵਿੱਚ ਆਇਆ, ਆਪਣੀ ਕਿਰਪਾ ਕਰ ਦਿਓ, ਮਿਹਰਾਮਤ ਕਰ ਦਿਓ। ਕਹਿੰਦੇ ਵੀ ਤੁਹਾਨੂੰ ਯਕੀਨ ਹੈ ਵੀ ਰਹਿਮਤ ਹੋ ਜਾਏਗੀ? ਸਤਿਗੁਰੂ ਕਹਿੰਦੇ ਮੈਂ ਇਸ ਗੱਲ ਦਾ ਅਹਿਸਾਸ ਕੀਤਾ ਹੈ ਕਿ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਖਾ ਦੁੱਖ ਮਿਧਾਰਿਓ। ਕਹਿਣ ਲੱਗੇ ਉਹਨੇ ਕਿਰਪਾ ਕਟਾਖ, ਕਿਰਪਾ ਦੇ ਭਰੇ ਹੋਏ ਨੇਤਰਾਂ ਦੇ ਨਾਲ ਵੇਖਿਆ, ਦਾਸ ਕਾ ਦੁੱਖ ਵਿਧਾਰਿਓ। ਕਹਿੰਦੇ ਨੇ ਵੇਖਦਿਆਂ ਸਾਰ ਸਾਰੇ ਦੇ ਸਾਰੇ ਕਟਾਕ, ਇੱਥੋਂ ਤੱਕ ਵੇਖਦਿਆਂ ਸਾਰ ਮਹਾਰਾਜ ਜੀ ਕਹਿੰਦੇ ਦਾਸ ਕਾ ਦੁੱਖ ਵਿਧਾਰਿਓ। ਸਾਰੇ ਦੇ ਸਾਰੇ ਦੁੱਖ ਜਿਹੜੇ ਸੀ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੇ ਦੂਰ ਕਰ ਦਿੱਤੇ। ਹੁਣ ਕੋਈ ਰੋਸ, ਕੋਈ ਇਹੋ ਜਿਹੀ ਸਮਰੱਥਾ ਰਹੀ ਨਹੀਂ ਜੀਵਨ ਵਿੱਚ ਵੀ ਜਿਹੜੀ ਕਿਸੇ ਅਹਿਸਾਸ ਦੇ ਵਿੱਚ ਹੁਣ ਕਰਤੇ ਪੁਰਖ ਦੇ ਉੱਪਰ ਤਰਕ ਬਿਰਤੀ ਦਾ ਮੈਨੂੰ ਪਾਤਰ ਬਣਾਏ। ਮੈਨੂੰ ਪਤਾ ਹੈ ਇਸ ਗੱਲ ਦਾ ਕਿ ਜੀਵਨ ਵਿੱਚ ਸ਼ਰਨ ਦੀ ਤਾਕਤ ਕਿੰਨੀ ਹੈ, ਸ਼ਰਨ ਵਿੱਚ ਆਉਣ ਵਾਲੇ ਦੀ ਸਮਰੱਥਾ ਕਿੱਡੀ ਵੱਡੀ। ਮਹਾਰਾਜ ਸਤਿਗੁਰੂ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖਸ਼ ਪਾਰੇ ਕਰ ਆਚ। ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਭਗਤ ਪ੍ਰਹਿਲਾਦ ਕੀ, ਹਰਨਾਖਸ਼ ਪਾਰੇ ਕਰ ਆਜ। ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੋਦਾਮਾ ਅਪਦਾ ਤੇ ਰਾਖਿਆ, ਗਨਿਕਾ ਪੜਤ ਪੂੜੈ ਤੇ ਕਾਜ, ਸ੍ਰੀ ਸਤਿਗੁਰ ਪ੍ਰਸੰਨ ਕਲਯੁਗ ਹੋਏ, ਅਬ ਰਾਖੋ ਦਾਸ ਪਾਠ ਕੀ ਲਾਜ, ਕਿਰਪਾ ਕਰੋ, ਤਰਸ ਕਰੋ, ਮੇਰੀ ਲਾਜ ਰੱਖੋ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ, ਸਤਿਗੁਰੂ ਜੀ ਦੀ ਮਾਤਾ ਏ ਗੁਰੂ ਵਾਲੇ ਬਣੀਏ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਸ ਗੱਲ ਦਾ ਅਹਿਸਾਸ ਕਰੀਏ ਵੀ ਮਹਾਰਾਜ ਤੁਹਾਡੀ ਸ਼ਰਨ ਤੋਂ ਬਗੈਰ ਪਾਰ ਉਤਾਰਾ ਨਹੀਂ ਅਤੇ ਨਾ ਹੀ ਹੋ ਸਕਦਾ। ਇਸ ਕਰਕੇ ਇੱਥੇ ਬੈਠੇ ਹਾਂ, ਇੱਥੋਂ ਬਾਹਰ ਨਹੀਂ ਜਾਣਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਰਸ ਕਰਨ ਸਾਨੂੰ ਸਾਰਿਆਂ ਨੂੰ। ਸਤਿਗੁਰੂ ਜੀ ਦੀ ਮਾਤਾ ਏ ਔਰ ਗੁਰੂ ਵਾਲੇ ਬਣੀਏ, ਇਸ ਗੱਲ ਦਾ ਅਹਿਸਾਸ ਕਰੀਏ ਮਹਾਰਾਜ ਤੁਹਾਡੇ ਤੋਂ ਬਗੈਰ ਹੈ ਹੀ ਕੱਖ ਨਹੀਂ। ਭਾਈ ਲੈਣੇ ਨੂੰ ਮਹਾਰਾਜ ਨੇ ਕਿਹਾ ਸੀ ਨਾ ਵੀ ਲੈਣਿਆ ਚਲਾ ਜਾ ਇੱਥੋਂ, ਕਹਿੰਦੇ ਸੀ ਮਹਾਰਾਜ ਕਿੱਥੇ, ਬੜੇ ਤਰਲੇ ਨਾਲ ਕਿਹਾ, ਕਹਿੰਦੇ ਕਿੱਥੇ, ਕਹਿੰਦੇ ਸਾਰਾ ਕੁਛ ਛੱਡ ਕੇ ਤੇ ਤੁਹਾਡੇ ਕੋਲ ਆਇਆ ਅਤੇ ਕੁੱਤਕਾ ਮਾਰ ਕੇ ਕਹਿੰਦੇ ਦੱਸ ਜਾਣ ਦਾ ਕੀ ਲੈਣਾ, ਕੀ ਚਾਹੀਦਾ, ਅਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਨੂੰ ਤੂੰ ਚਾਹੀਦਾ ਹੈ, ਹੋਰ ਕੁਛ ਨਹੀਂ ਚਾਹੀਦਾ, ਤੁਸੀਂ ਚਾਹੀਦੇ। ਸਤਿਗੁਰੂ ਕਿਰਪਾ ਕਰੇ ਮਹਾਰਾਜ ਸਾਨੂੰ ਸਾਰਿਆਂ ਨੂੰ ਆਪਣੀ ਸਮੱਤ ਸ੍ਰੇਸ਼ਟ ਮੱਤ ਬਖਸ਼ਿਸ਼ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ ਸਤਿਗੁਰੂ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਜ ਸਿੰਘ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਠ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਇੱਕ ਘੰਟੇ ਵਾਸਤੇ ਸਰਵਨ ਕਰਾਉਣਗੇ ਜੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿੰਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੈ ਤੁਮਰਾ

ਬਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੀ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਪਤੇ ਬਿਰਧ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਰ ਰਹਿ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਗੁਰਸ਼ਬਦ ਵਿਚਾਰਾਂ ਆਰਤੀ ਚੌਂਕੀ ਜੀ ਕੀ ਅਰਦਾਸ ਸਤਿਗੁਰੂ ਸਾਹਿਬ ਜੀਓ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਕਥਾ ਵਿਚਾਰਾਂ ਕਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਹਾਜ਼ਰੀਆਂ ਲੇਖੇ ਲਾਉਣੀਆਂ ਸਤਿਗੁਰੂ ਜੀ ਕਿਰਪਾ ਕਰਨੀ ਬੀਬੀ ਅਮਨਦੀਪ ਕੌਰ ਜੀ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਪਛਾਕੇ ਪ੍ਰਵਾਨ ਕਰਨੇ ਸਤਿਗੁਰੂ ਜੀ ਉਹ ਕਰੋ ਕਿਰਪਾ ਆਪ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

ਕਸਮ ਭਇਓ ਜੋ ਦੋ ਲੋਚਨ ਮੁੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਾਇਓ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ

ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੁ ਨਾਨਕ ਨੇਹ ਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਦੂਰੋਂ ਨੇੜਿਓਂ ਚੱਲ ਕਰਕੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਹਾਜ਼ਰੀਆਂ ਭਰ ਰਹੀ ਸੰਗਤ ਜੀ, ਆਪ ਸਮੂਹ ਸੰਗਤਾਂ ਨੂੰ ਜੀਉ ਆਇਆਂ, ਸਤਿਗੁਰੂ ਸਾਹਿਬ ਕਿਰਪਾ ਕਰਨ, ਆਪ ਚੜ੍ਹਦੀ ਕਲਾ ਗੁਰਸਿੱਖੀ ਸਿੱਧ ਬਖਸ਼ਣ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਗਲੇ ਹਫ਼ਤੇ 25 ਜੂਨ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਬੜੀ ਸ਼ਰਧਾ ਅਤੇ ਭਾਵਨਾ ਸਹਿਤ ਆਪਾਂ ਇਹਨਾਂ ਦਿਹਾੜਿਆਂ ਨੂੰ ਮਨਾਉਣਾ, ਔਰ ਛੇਵੇਂ ਗੁਰਦੇਵ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ 30 ਜੂਨ ਨੂੰ ਆ ਰਿਹਾ, ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ ਜੀ। ਆਓ, ਸਤਿਗੁਰੂ ਸਾਹਿਬ ਜੀ ਦੇ ਸੁਖਾਸਨ ਦੀ ਸੇਵਾ ਹੋਵੇਗੀ। ਆਪ ਸੰਗਤਾਂ ਨੇ ਪ੍ਰੇਮ ਭਾਵਨਾ ਸਹਿਤ ਬਿਰਾਜਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਹਿਲਾ ਰਾਗ ਕੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ ਹਾਂ ਵਾਰੀ ਨਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸਮਾਰੀ ਨੇ ਦੇਖਿਆ ਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ ਸੰਭਵ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੁਮੇਲ ਕਰ ਕਰਿਹ ਪਹੁਚਾ ਸਦੜੇ ਤਪ ਮਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਏ ਤੋਇ ਰਹਾਓ ਵਿਸਵੇ ਚਸਿਆਂ ਘੜੀਆਂ ਪੈਰਾ ਤੇਤੇ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਥਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਾਉ ਸਹਿਸ ਮੂਰਤ ਨਨਾ ਏਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ

ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲ।

ਬੁੱਲਾਂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿੱਠੇ ਸਬਦ ਖੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ ਦੱਸਾਂ ਪਾਤਸ਼ਾਹੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਰਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਓਟਿਆਂ ਦੇ ਉੱਠ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੀ ਦੀਵਾਨਾਂ ਦੀ ਸਮਾਪਤੀ ਦੁਆਰਾ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀਆਂ ਜਾਪ ਹੋਏ, ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ। ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਆਰਾਮ ਸਦਕਾ ਚਾਰ ਪਹਿਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਈ ਹੈ। ਪਾਣੀ ਅੰਦਰ ਬਤੀਤ ਕਰਾਉਣੀ, ਕਿਰਪਾ ਕਰਨੀ ਜੀ ਅੰਮ੍ਰਿਤ ਵੇਲੇ, ਸੰਗਤਾਂ ਨੂੰ ਆਪਣੇ ਦਰਸ਼ਨ ਕਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਜੀ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ, ਕਿਰਪਾ ਕਰਨੀ ਜੀ ਅੰਗ ਸੰਸਾਈ ਨੂੰ ਚੜ੍ਹਦੇ ਕਲਬ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਜਿੱਥੇ ਤੁਸੀਂ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਕੀਰਤਨੀਆਂ ਪਾਸੋਂ ਆਨੰਦ ਮਾਣਿਆ ਉਹ ਵੀ ਇਸ ਸੋਸਾਇਟੀ ਦੇ ਖਜ਼ਾਨਚੀ ਹਨ ਅਤੇ ਬੜੇ ਪਿਆਰ ਦੇ ਨਾਲ ਕੀਰਤਨ ਕਰ ਰਹੇ ਹਨ। ਸ਼ੁਕਰਾਨੇ ਦਾ ਕਾਰਜ ਆਇਆ ਸਗਲਾਰਾ ਸਗਲਾਰਾ। ਸੱਚਮੁੱਚ ਜੇ ਕੋਈ ਮਨ ਜੋੜ ਕੇ ਅੱਜ ਕੀਰਤਨ ਸੁਣ ਲਵੇਗਾ ਗੁਰੂ ਉਹਦੇ ਸਾਰੇ ਹੀ ਕਾਰਜ ਸਿੱਧ ਕਰੇਗਾ। ਆਓ ਸਰਵਨ ਕਰੋ।

ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਤੀਜੇ ਕੇ

ਅਲਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਲਪ ਭਣੈ ਤੂੰ ਇੱਕ ਲੋੜੈ ਹੈ

ਚਰਨ ਤਪਰ ਸਕੇ ਹੱਥ ਚਰਨ ਗੁਰ ਅਮਲ ਪਵਲ ਰਾਏ ਹੱਥ ਤਪਰ ਸਕੇ ਹੱਥ ਹੱਥ ਲੱਗੇ ਗੁਰ ਅਮਰ ਪਏ ਜੀ ਤਪਰ ਸਕੇ ਹੱਥ ਜੀ ਗੁਰ ਅਮਰ ਪਣਿਜੈ ਨੈਣ ਤਪਰ ਸਕੇ ਹੱਥ ਨੈਣ ਗੁਰ ਅਮਰ ਪਿਖਿਜੈ ਸ਼੍ਰਵਣ ਤਪਰ ਸਕੇ ਹੱਥ ਸ਼੍ਰਵਣ ਗੁਰ ਅਮਰ ਸੁਣਿਜੈ ਸਕੇ ਹੱਥ ਸੋ ਹੀਉ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਹੱਥ ਸਿਰ ਜਾਲਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਸਕੇ ਹੱਥ ਸੋ ਹੀਉ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਹੱਥ ਸਿਰ ਜਾਲਪਣੈ ਜੋ ਸਿਰ ਨਿਵੈ ਗੁਰ

ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨ ਦੁੱਖ ਹਰਣ ਉਚਰਣ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ

ਦੁੱਖ ਹਰਣੰ ਉਚਰਣੰ ਨਾਮ ਕੀਰਤਨੈ ਹੈ, ਦਿਆਲ ਪੁਰਖ ਭਗਵਾਨੈ ਹੈ, ਨਾਨਕ ਲਿਪਤ ਨਾ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਅੰਮ੍ਰਿਤ ਵੇਲੇ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਜੈਤਸਰੀ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 709 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਸਾਧ ਜਪ ਹਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਉ ਸਚਿਆਰਾ ਹੋਈਐ ਕਿਉ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਸਾਜ ਕਰੇ ਤਨ

0: ਤੁਰੰਤ ਕਾਈ ਕਾਏ
1: ਹੁਕਮੀ ਹੁਕਮ ਚਲਾਏ ਰਾਹੋ
0: ਨਾਨਕ ਵਿਖਸੇ ਵਿਪਵਾਉ
1: ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿਚ ਰਤਨ ਜਵਾਹਰ ਮਾਣਿਕ ਤੇ ਕੁਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਕੀਟਾਂ ਅੰਦਰ ਕੀਟਕਾਰ ਦੋਸੀ ਦੋਸਤ ਰੇ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇ ਤੀਸਰ ਬੰਧ

0: ਭਗਵਾਨ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਬੜੀਏ ਹੱਥ ਪੈ ਗੰਦੇ ਪਾਣੀ ਧੋਤੇ ਉਤਰਸਕੇ
1: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਧੋਏ।

0: ਕਮਾਨਿਆ
1: ਮਨਿਆ ਮਨ ਕੀਤਾ ਵਾਉ ਅੰਤਰ ਗਤੀ ਅਤਮਨਾ
0: ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ
1: ਸਾਸ ਸਾਸ ਬਾਣੀ ਬ੍ਰਹਮਾ ਸਤ ਸੁਹਾਨ ਸਾਵਨਸ਼ਾ
0: ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਵੇਲ ਨਾ ਪਾਈ ਆਪਣ ਤੀਜੇ ਹੋਵੇ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾਹ ਨਾ ਕੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ
1: ਸਭ ਕੋ ਆਕੇ ਤੂੰ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ ਕੀਤਾ।

ਸੈਸ 18 ਕਹਿਣ ਕਤੇਬਾ ਅਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਨਦੀਆ ਅਤੇ ਵਾਹਾ ਪਵਹਿ ਸਮੁੰਦਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਣਾ ਵਿਸਰੈ ਹੈ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਓ ਜੀਵਨ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੇਤੇ ਮੰਗੇ ਜੋਧ ਅਪਾਰ ਕੇਤਿਆ ਗਣਤ ਨਹੀਂ।

0: ਨਾ ਸਕੇ ਕੋਈ।
1: ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੀਤੀਆ ਮੋਹਿ ਖਾਏ।
0: ਆਪੇ ਜਾਣੇ ਆਪੇ ਦੇ, ਆਪੇ ਸੇਵੇ ਕਈ ਕੇ।
1: ਜਿਸ ਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਆਵੇ ਅਮੁੱਲੇ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ।

ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕੀ ਹੈ ਸੋ ਕਰ ਕੀ ਹੈ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਉਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ

ਜੋ ਤੁਧ ਭਾਵਨ ਰਥੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ।

0: ਪ੍ਰਮਾਨ
1: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਨ ਆਦੇਸ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖ ਵੀਸ ਇਹ ਤ੍ਰਾਹੀ ਪਦ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੇ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨੁਮਨ ਕੇਤੇ ਕੇਤੇ ਰਤਨ ਸਮੁੰਦਰ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ।

ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨਕਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ।

0: ਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੀ ਨਾਮ ਧਿਆਇ ਗਏ ਮਸਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓੰਕਾਰ ਸਤਿ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ ਪ੍ਰਸਾਦ ਚਕਰ ਚੇ ਨਰ ਪਰਨ ਜਾਤਰ ਪਾਤ ਨਹਿੰਜੇ
2: ਰੂਪ ਰੰਗ ਰੇਖ ਪੇ ਕੋ ਕਹਿ ਨ ਸਕਤ ਕੇ
1: ਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ।

ਭੁਜੰਗ ਪ੍ਰਯਾਤ ਛੰਦ ਗਾਦੇ ਬਾਦੇ ਅਨੰਦੀ ਸਰੂਪੇ ਨਮਸਤੁੰਗ ਨਿਰਨਾਥੇ ਨਮਸਤੁੰਗ ਪਰਮਾਤੇ ਨਮਸਤੁੰਗ ਕਾਲੇ ਨਮਸਤੁੰਗ ਪਾਲੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਦ੍ਰਿਸੰ ਨਮੋ ਸਰਬ

0: ਸਰਬੰਗ ਸਰਬੰਗ ਧਰਮੰ
1: ਸਰਬੰਗ ਜੁਗਤਾ ਸਰਬੰਗ ਮੁਕਤਾ
0: ਸਾਵਲ ਚੰਦ ਤੇ ਪ੍ਰਸਾਦ ਨਮੋ ਨਰਕ ਨਾਸੇ ਸਦਾ ਮਨ ਪ੍ਰਕਾਸ਼ੇ
1: ਅਨੰਗੰ ਸਰੂਪੇ ਅਪੰਗੰ ਪ੍ਰਭੂਤੇ
0: ਪਰਮਾਤੰ ਪਰਮਾਤੇ ਸਦਾ ਸਰਬ ਸਾਤੇ
1: ਅਦਾਸ ਰੂਪੇ ਨਿਰਵਾਦ ਪ੍ਰਭੂਤੇ
0: ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ
1: ਨਰਭੰਗੀ ਸਰੂਪੇ ਸਰਭੰਗੀ ਅਨੂਪੇ
0: ਨ ਪੁੱਤਰੇ ਨ ਪੁੱਤਰੇ ਨ

ఓంకారాధకథనిజ్ బాత్ టీట్ కర్మ.

0: ਆਤਮ ਹੈ ਸਰਬਾਤਮ ਹੈ
1: ਆਤਮ ਬਸੇ ਜਸ ਕੇ ਜਸ
0: ਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦ ਚੰਦਰ
1: ਨਮੋ ਰਾਜ ਰਾਜੇ ਨਮੋ ਇੰਦ੍ਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜ
1: ਨਮੋ ਬਿੰਦ ਬਿੰਦੇ ਨਮੋ ਬੀਜ ਬੀਜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਮੀ ਕਵਿਓ ਬਾਸ਼ ਬੇਨਤੀ ਚੌਪੀ, ਹਮਰੀ ਕਰੋ ਹਾਥ ਰੱਛਾ ਪੂਰਨ ਹੋਈ ਚਿਤ ਕੀ ਅੱਛਾ।
2: ਤਬ ਚੰਨਣ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪਿਤਵਾਰਾ।
1: ਜਿਸ ਵੇ ਤੁਮ ਗਾਵੋ ਆਪ ਹਾਥ ਮੋਈ ਬਚਾਵੋ।
2: ਸੁਖੀ ਬਚੇ ਮੋਰੋ ਪਰਿਵਾਰਾ, ਸੇਵਕ ਸਿੱਖ ਸਵੇ ਕਰਤਾਰਾ।
1: ਅੱਛਾ ਨਿਸ਼ਕਾ ਦੇ ਕਰੀਏ ਸਭ ਵੇਲਿੰਗ ਕੋ ਆਸ਼ੰਗਰੀਏ।
2: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆ।

0: ਸਰੂਪਾ ਰੰਗ ਪਿਓਰ ਆਪ ਕੇ ਬੂਪਾ
1: ਅੰਡਾ ਜੇ ਰਸੇ ਤਕੀਨੀ ਉਤਪੈ ਖਾਨ ਬਹੁ ਰਸਦੀਨੀ
0: ਪੂਰਾ ਜਹ ਹੋਵੇ ਤਾ ਕੌਣ ਸੀ ਉਹ ਪਸੰਦ ਰਖੇਤਾ
1: ਸਗਰੀ ਸ਼ੀਰ ਦਿਖਾਏ ਚੰਬਵ ਆ ਚੁਗਾ ਸਰੂਪ ਸਿੰਬਵ
0: ਸ਼ਮਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰ
1: ਦੋਟ ਕੇ ਤੇ ਉਠ ਵਜਤ ਪਾਤਾ ਸਕਲ ਮਿਲੇਸ਼ ਕਰੋ ਰਣ ਕਾਤਾ
0: ਸਿਰਸ਼ਵ ਸਨੇ ਪਰੇ ਤਿੰਕੇ ਦੁਸਤ ਕੁਤਵ ਮਰੇ
1: ਪੁਰਖ ਜਨ ਪਗ ਪਰੇ ਤਿਹਾਰੇ ਤਿੰਕੇ ਤੁਮ ਸੰਕਟ ਸਭ ਟਾਰੇ
0: ਜੋ ਕੋਈ ਬਾਤ ਆਏ ਤਾ ਕੇ ਕਾਲ ਗਿੰਦੀ ਆਏ
1: ਰੱਛਾ ਹੋਏ ਤਾ ਇਹ ਸਭ ਕਾਲਾ ਦੁਸ਼ਟ ਰਿਸ਼ਟਰੇ ਤਤਕਾਲਾ
0: ਪਰਿਸ਼ਨ ਜਾਏ ਨਾ ਰੋ ਤਾ ਕੇ ਤਾਪ ਨਹੀਂ ਮਾਰੋ
1: ਰਿਤ ਸਦ ਕਰਮੋ ਸਭ ਹੋਈ ਦੂਰ ਛਾਪ ਸਕੇ ਨਾ ਕੋਈ
0: ਇੱਕ ਵਾਰ ਜਿੰਦ ਮੈਂ ਸੰਵਾਰਾ ਕਾਲ ਫਾਸਤੇ ਤਾ

0: ਨਰ ਮੁੰਜਨ ਅੰਮ੍ਰਿਤ ਕੋਚ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜਨ ਸਭ ਤੁਧ ਉਪਾਏ ਇੱਕ ਵੇਗ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁਕਾ ਸਤਿਗੁਰ

0: ਇਹ ਸੁਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ
1: ਇਹ ਤਿੰਨ ਕੇ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ
1: ਇਹ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
1: ਹਰ ਧਿਆਇਆ ਪਵਿੱਤ ਹੋਵੇ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਭਾਇਆ
1: ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸੀ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ
1: ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਏ
0: ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਦੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ
0: ਪਾਵੇ ਮੁਕਤ ਨ ਹੋਰ ਤੇ ਕੋਈ ਪੁੱਛੇ ਵਿਵੇਕਿਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ
0: ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ
0: ਗਾਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
1: ਪੀਵੋ ਅੰਮ੍ਰਿਤ ਸਦਾ ਰੋ ਰੰਗ ਜਪਿਓ ਸਾਰਿਕ ਬਾਣੀ
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
0: ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ
1: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਹੇ ਰਸਨਾ ਕਹਿਆ ਕਛੂ ਨਾ ਜਾਣੀ
1: ਜਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਸ਼ਬਦ ਰਤਨ ਜਿਨ ਮਨ ਲਾਗਾ ਇਹ ਹੋਆ ਸਮਾਓ
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
0: ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ
1: ਆਓ ਵੇਖੇ ਗੁਰਮੁਖ ਕਿਸੇ ਬੁਝਾਏ
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰੈ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ

0: ਫਤਿਹ
1: ਪੌੜੀ ਵੱਡੀ ਹੁਵੜਾ ਅਪਾਰ ਤੇਰਾ ਮਰਤਬਾ
0: ਰੰਗ ਪੁਰੰਗ ਏਕ ਨਜਾਪਨ ਕਰਤਬਾ
1: ਜੀਆਂ ਅੰਦਰ ਜੀਓ ਸਭ ਕਿਛ ਜਾਣ।

ਬਾਰਿਕ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੈ ਤੁਮਰਾ ਚਾ ਭਗਵੰਤ ਸਗਲ ਸਮਗਰੀ ਤੁਮਰੈ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋ ਪ੍ਰੀਆਂ ਲੁਹਾਈਆਂ ਚਰਖੀਆਂ 'ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਪਤੇ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ ਨੌਵੇਂ ਪਾਤਸ਼ਾਹ ਜੀਓ ਆਪ ਜੀ ਦੇ ਸਲੋਕ ਸੰਗਤੀ ਰੂਪ ਵਿੱਚ ਪੜ੍ਹੇ ਗਏ ਤਿਨ੍ਹਾਂ ਦੀ ਅਰਦਾਸ ਗੁਰਬਾਣੀ ਸ਼ਬਦ ਪੜ੍ਹਦਿਆਂ ਨਿਤਨੇਮ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਸਤਿਗੁਰੂ ਦੀ ਕਿਰਪਾਲਤਾ ਕਰਨੀ ਸਮੂਹ ਟਹਿਲੀਆਂ ਦੀ ਅਰਦਾਸ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ
ਸਰਦਾਰ ਗਗਨਦੀਪ ਸਿੰਘ ਜੀ, ਸਪੁੱਤਰ ਮਾਤਾ ਸੁਰਜੀਤ ਕੌਰ ਜੀ, ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀਓ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ, ਮਾਤਾ ਸੁਰਜੀਤ ਕੌਰ ਜੀ ਦੀ ਆਤਮਿਕ ਸ਼ਾਂਤੀ ਵਾਸਤੇ ਆਪ ਜੀ ਦੇ ਅਸਥਾਨਾਂ 'ਤੇ ਲੰਗਰ ਸੇਵਾ ਪ੍ਰਾਪਤ ਕੀਤੀ। ਮਹਾਰਾਜ ਜੀਓ ਆਪ ਜੀ ਨੇ ਅਪਾਰ ਕਿਰਪਾਲਤਾ ਕੀਤੀ, ਪਰਿਵਾਰ ਨੂੰ ਸੇਵਾਵਾਂ ਬਖਸ਼ਿਸ਼ ਕੀਤੀਆਂ, ਕਿਰਪਾਲਤਾ ਕਰਨੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਮਾਤਾ ਸੁਰਜੀਤ ਕੌਰ ਜੀ ਨੂੰ ਆਤਮਿਕ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ, ਗੁਰਸਿੱਖੀ, ਸਿੱਧਕ, ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਣੀਆਂ। ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਇੱਕ ਸ੍ਰੀ ਸਹਿਜ ਪਾਠ ਆਰੰਭ ਕਰਨ ਵਾਸਤੇ ਬੇਨਤੀ, ਸਤਿਗੁਰੂ ਦੀ ਕਿਰਪਾਲਤਾ ਕਰਨੀ, ਆਗਿਆ ਬਖਸ਼ਿਸ਼ ਕਰਨੀ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵੀ ਹੈ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰਸਾਹਦੈ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ

ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦਇਆ ਕਰਨੰ ਦੁੱਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਦਇਆ ਕਰਨੰ ਦੁੱਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਪੌੜੀ ਜਾ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਕੋਟ ਅਗਾ ਗਏ ਨਾਸ, ਹਰ ਇੱਕ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਦਇਆ ਕਰਨੰ ਦੁੱਖ ਹਰਣੰ ਉਚਰਣੰ ਨਾਮ ਕੀਰਤਨੈ ਹੈ ਦਇਆਲ ਪੁਰਖ ਭਗਵਾਨੈ ਹੈ ਨਾਨਕ ਲਿਪਤ ਨਾ ਮਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭੁਆਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੀ ਬੁੱਝੈ ਤਾਂ ਹਉਮੈ ਕਹੈ ਨਾ ਕੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਦੇ ਦਰਸ਼ਨ ਦੀਦਾਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਔਰ ਸੰਗਤੀ ਰੂਪ ਦੇ ਵਿੱਚ ਨਿਤਨੇਮ ਜੀ ਦੀਆਂ ਬਾਣੀਆਂ ਨਾਲ ਜੁੜਨ ਦਾ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਐਤਵਾਰ ਸਵੇਰੇ 3 ਵਜੇ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਚੱਲਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਨਾਲ ਹੀ ਬੇਨਤੀ ਹੈ ਕਿ ਜੋ ਪਿਛਲੇ 1 ਸਾਲ ਤੋਂ ਲੰਮਾ ਸਮਾਂ ਵਾਹਿਗੁਰੂ ਸਿਮਰਨ ਦੀ ਸੇਵਾ ਅਤੇ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਛਤਰ ਦੀ ਸੇਵਾ ਕਰਦੇ ਬਜ਼ੁਰਗ ਬਾਪੂ ਸੁਰਿੰਦਰ ਸਿੰਘ ਜੀ ਜੋ ਕੱਲ੍ਹ ਨੂੰ ਆਪਣੇ ਦੇਸ਼ ਇੰਡੀਆ ਰਵਾਨਾ ਹੋ ਜਾਣਗੇ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਅਰਦਾਸ ਬੇਨਤੀ ਕਿ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਹੀ ਤੰਦਰੁਸਤੀ ਬਖਸ਼ਿਸ਼ ਕਰਨ ਔਰ ਸੇਵਾਵਾਂ ਨਿਭਾਉਣ ਦੀਆਂ ਦਾਤਾਂ
ਬਖਸ਼ਿਸ਼ ਕਰਨ ਦੀ, ਸਤਿਗੁਰੂ ਕਿਰਪਾ ਕਰਨ, ਯਾਤਰਾ ਸਫਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਗੁਰੂ ਕੀ ਸੰਗਤ ਕੋਲੋਂ ਮਾਫ਼ੀ ਮੰਗਣਾ ਚਾਹੁੰਦੇ ਹਾਂ, ਸਾਲ ਸੇਵਾ ਹੋ ਗਿਆ, ਕੋਈ ਗਲਤੀ ਹੋ ਗਈ ਹੋਵੇ, ਗੁਰੂ ਕੀ ਸੰਗਤ ਮਾਫ਼ ਕਰੇ, ਗੁਰੂ ਗ੍ਰੰਥ ਸਾਹਿਬ ਮਾਫ਼ ਕਰਨ। ਕੋਈ ਦਾਸ ਕੋਲ ਗਲਤੀ ਹੋ ਜਾਂਦੀ ਹੈ, ਵੱਧ ਘੱਟ ਕਿਸੇ ਨੂੰ ਬੋਲਿਆ ਗਿਆ ਹੋਵੇ, ਮਾਫ਼ੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀਆਂ ਆਕਾਸੀ ਕੁਦਰਤ ਸਰਵੇ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ

ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜਿਵੜਦਾ ਤਾਂ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਿਆਰ, ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਹੋਵੇ ਬਪੁੜੀ ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ, ਪੌੜੀ ਬਿਨ ਸਤਿਗੁਰ ਕੇ

0: ਗੁਰੀ ਸੱਚਾ ਸਾਹਿਬ ਏਕ ਤੂੰ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਰੀਰ ਤੁਮ ਮਾਤ ਪਿਤਾ ਹਮ ਬਾਰਿਕ ਤੇਰ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ

बोलो जी वाहिगुरु। एक ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई ध्याए। फिर अंगद गुरु ते अमरदास रामदास हुई सहाय। अर्जन हर गोबिंद नौ सिमरो श्री हर राय। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇ ਕਿਨ ਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ। ਖੋਪਰੀਆਂ ਲੁਹਾਈਆਂ ਚਰ

ਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ।

ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੀਵਾਰ ਦੇ ਭੋਗ ਦੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ

ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਸਤਿਗੁਰੂ ਜੀ ਆਪਣੇ ਦੇਸ਼ ਵਾਪਸ ਪਰਤ ਰਹੇ ਹਨ। ਆਪ ਜੀ ਨੇ ਇੱਕ ਸਾਲ ਤੱਕ ਆਪਣੀ ਦਰ ਘਰ ਦੀਆਂ ਸੇਵਾਵਾਂ ਬਖਸ਼ਿਸ਼ ਕੀਤੀਆਂ। ਆਪ ਜੀ ਨੇ ਅਪਾਰ ਕਿਰਪਾਲਤਾ ਕੀਤੀ। ਸਤਿਗੁਰੂ ਜੀ ਉਹ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਆਪ ਜੀ ਨੇ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ, ਯਾਤਰਾ ਸਫਲ ਕਰਨੀ। ਕਰੋ ਕਿਰਪਾ ਸਤਿਗੁਰੂ ਜੀ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਚਰਨ ਸਰਨ ਗੁਰ ਏਕ ਪੈਂਡਾ ਜਾਇ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਟ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ

ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਦ ਮਹਿਮਾ ਅਗਾਧ ਬੋਧ

ਸੇਵੀ ਹੈ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਸਮ ਦੀ ਨੂਰ ਅਰਸੋਂ ਗੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਦਇਆ ਕਰਨੰ ਦੁਖ ਹਰਣੰ

दुख हरणं उचरणं नाम कीर्तन है। दयाल पुरख भगवान है।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਦਇਆ ਕਰਨੰ ਦੁੱਖ ਹਰਨੰ ਉਚਰਣੰ ਨਾਮ ਕੀਰਤਨੈ ਹੈ, ਦਇਆਲ ਪੁਰਖ ਭਗਵਾਨੈ ਹੈ, ਨਾਨਕ ਲਿਪਤ ਨਾ ਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ।